called? Gurdwara Sahib. Okay, sorry, building Gurdwara Sahib. Ah, inu apa ki kehne hai? Darbar Sahib, very good. Darbar Sahib vich kaun birajman ne? Guru Granth Sahib takhat te baithe ne. Okay, takhat te baithe ne. Maharaj da takhat ya, the throne of Guru Granth Sahib ji. ਜਦੋਂ ਆਪਾਂ ਅੰਦਰ ਆਉਣਾ ਆ ਕੀ ਛੱਡਣਾ ਬਾਹਰ ਜਰਾਬਾਂ ਜੁੱਤੀਆਂ ਹੱਥ ਸੁੱਚੇ ਕਰਕੇ ਪੈਰ ਧੋ ਕੇ ਅੰਦਰ ਆਉਣਾ ਆ ਐਂਡ ਹਾਊ ਯੂ ਮਸਟ ਯੂਅਰ ਪੋਜੀਸ਼ਨ ਬੀ ਸਟ੍ਰੇਟ ਹੈਂਡਸ ਫੋਲਡਡ ਟੂ ਯੂਅਰ ਚੈਸਟ ਅਤੇ ਨਜ਼ਰ ਅੱਖਾਂ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ 'ਤੇ ਵੈਨ ਯੂ ਕਮ ਇਨ ਫਰੰਟ ਕੀ ਬੁਲਾਉਣਾ ਗੁਰੂ ਸਾਹਿਬ ਜੀ ਨੂੰ ਫਤਿਹ ਬੁਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਰ ਹੈਂਡਸ ਡੋਂਟ ਡੂ ਲਾਈਕ ਦਿਸ ਸਟ੍ਰੇਟ ਪਾਮ ਸਟ੍ਰੇਟ ਔਨ ਦ ਗਰਾਊਂਡ ਓਕੇ ਅਤੇ ਪਰਿਕਰਮਾ ਕੀ ਆ ਗੋਇੰਗ ਅਰਾਊਂਡ ਦ ਗੁਰੂ ਆ ਪਰਿਕਰਮਾ ਦਾ ਅਰਥ ਦੱਸੋ ਵਾਟ ਡਸ ਪਰਿਕਰਮਾ ਮੀਨ ਵੈਨ ਯੂ ਗੋ ਅਰਾਊਂਡ ਗੁਰੂ ਗ੍ਰੰਥ ਸਾਹਿਬ ਜੀ ਵਾਟ ਡਸ ਇਟ ਮੀਨ Back straight. Everybody back straight. Chonkre vich baitho. Back straight. Chonkre vich baitho. Your hands on your knees. Hands on your knees. Come on. Hands on your knees.

Now listen very carefully. Koi awaaz nahi. Parkarma da matlab, Guru is our center of life. Solar system da center ki hai? Science padhde ho tusi? Solar system da center ki hai? Ki hai solar system da center? Suraj. Te suraj de aale duale ki ghumda hai? Planets. The whole planet. Okay? ਧਰਤੀ ਵੀ ਸੂਰਜ ਦੀ ਪਰਿਕਰਮਾ ਕਰਦੀ ਆ ਜਿਹੜਾ ਚਾਂਦ ਆ ਉਹ ਧਰਤੀ ਦੀ ਪਰਿਕਰਮਾ ਕਰਦੀ ਆ ਜਦੋਂ ਪਰਿਕਰਮਾ ਕਰਦੀ ਆ ਦੈਟਸ ਵਾਈ ਦੇ ਆਰ ਇਨ ਦ ਓਰਬਿਟ ਜੇ ਪਰਿਕਰਮਾ ਕਰਨ ਨੂੰ ਹਟ ਜਾਵੇ ਵਾਟ ਹੈਪਨਸ ਇਫ ਦ ਅਰਥ ਸਟੋਪਸ ਓਰਬਿਟਿੰਗ ਕੀ ਹੋਊਗਾ ਦਿਨ ਅਤੇ ਰਾਤ ਨਹੀਂ ਹੋਊ ਧਰਤੀ ਜਿਹੜੀ ਆ ਉਹ ਡਿੱਗ ਜੂ ਥੱਲੇ ਨੂੰ ਹਾਂਜੀ ਜੀ ਗੁਰੂ ਦਾ ਘਰ ਆ ਜਿਵੇਂ ਆਪਣੇ ਘਰ ਦੇ ਵਿੱਚ ਭੈਣ ਜੀ ਨੇ ਕਿਹਾ ਸੀ ਵੀ ਗੈਸਟ ਆਉਂਦਾ ਹੈ ਤੁਹਾਡੇ ਘਰ 'ਚ ਅਤੇ ਗੰਦ ਫੈਲਾੜਦਾ ਤੁਸੀਂ ਉਹ ਗੈਸਟ ਨੂੰ ਦੁਬਾਰਾ ਸੱਦੋਗੇ ਨਹੀਂ ਸੋ ਇਹ ਗੁਰੂ ਦਾ ਘਰ ਆ ਹੁਣ ਜਾਣ ਤੋਂ ਪਹਿਲਾਂ ਆ ਸਾਰੇ ਜਿਹੜੇ ਕੂੜੇ ਹੋਣਗੇ ਦਿਸ ਗੰਦ ਇਹਨੂੰ ਚੁੱਕ ਕੇ ਡਸਟਬਿਨ 'ਚ ਸੁੱਟਣਾ ਹੈ ਟਿਸ਼ੂ ਐਜ਼ ਵੈਲ ਓਕੇ ਸੋ ਪਰਿਕਰਮਾ ਦਾ ਮਤਲਬ ਇਸ ਗੁਰੂ ਇਜ਼ ਆਵਰ ਸੈਂਟਰ ਆਫ ਲਾਈਫ ਗੁਰੂ ਇਜ਼ ਵਾਟ center of your life that's why tusi parikrama karde ki guru to bina can you survive without guru can you survive in this world without your guru sure can you live in this world without your guru what if I tell you you cannot come and matha tek to guru granth sahib ji forever how would you feel tusi gurdwara nahi aa sakde you cannot come to gurdwara you cannot matha tek to guru granth sahib ji You cannot meet Guru Granth Sahib Ji. Get out of here. You'll be sad and mad. Will you be able to live without your Guru? A Sikh jehra aya Guru to bina nahi ji sakda. Understand that. Can a Sikh live without their Guru? If you can live without your Guru, then you're not a Sikh. You're just a human being. You're anything you're not a Sikh you don't live without your guru you're a Sikh your guru takes care of you and gives you everything you need okay and guru listens to your ardas you want a candy from your guru not a candy you can get any candy forever and ever

0: ਤ੍ਰਿਪਤਾਸ਼ਰੈ ਮਿਲ ਸੰਗਤ ਗੁਣ ਪਰਗਾਸ।
1: ਜਿਨ ਹਰ ਹਰ ਹਰ ਸਨਾਮ ਨ ਪਾਇਆ ਤੇ ਭਾਗੀਣ ਜੰਪਾਸ।
0: ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ।
1: ਜਿਨ ਹਰ ਜਨ ਸਤਿਗੁਰ ਸੰਗਤ

0: ਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰ
1: ਸਭ ਤਿਆਵੈ ਸਭ ਤਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ
0: ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰ
1: ਹਰ ਤਿਆਗੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ
0: ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ
1: ਤੂੰ ਘਟ ਘਟ ਅੰਤਰ ਸਰਵ

0: ਕਾਲ ਸਭ ਜਗਤ ਬਣਾਇਓ, ਦੇਵ ਦੈ ਚੱਛਣ ਉਪਜਾਇਓ,
1: ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ।
0: ਨਮਸਕਾਰ ਤਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ।

0: ਸਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ
1: ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ
0: ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਨ ਆਈਆ
1: ਸਬਦੋਤਾ ਗਾਵੋ ਹਰੀ ਕੇ ਰਾਮਾ ਜਨੀ ਵਸਾਇਆ
0: ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
1: ਹੇ ਮਨ ਮੇਰਿਆ ਤੁਸਤਾ ਰਹੋ ਹਰ ਨਾਲੇ
0: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
1: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
0: ਸਭਨਾ ਗਲਾ ਸਮਰੱਥ ਸੁਆਮੀ ਸਭ

0: ਮੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ
0: ਸਾਚਾ ਨਾਮ ਮੇਰਾ ਆਧਾਰੋ
1: ਸਾਚ ਨਾਮ ਆਧਾਰ ਮੇਰਾ ਜਿਨ ਪੁਖਾ ਸਭ ਗਵਾਈਆ
0: ਕਰਤਾਨ ਸੁਖਮਨ ਆਏ ਵਸਿਆ ਇੱਛਾ ਸਭ ਪੁਜਾਈਆ
1: ਸਦਾ ਕੁਰਬਾਨ ਕੀਤਾ ਗੁਰਵਿਟਾ ਜਿਸ ਦੀ ਇਹ ਵਡਿਆਈਆ
0: ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ
1: ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਜ ਸ਼ਬਦ ਕਰ ਸੁਭਾਗੈ
1: ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
0: ਪੰਜ ਦੂਤ ਦੁਵਾਸ ਕੀਤੇ ਕਾਲ ਕੰਟਕ ਮਾਰਿਆ
1: ਤਰ ਕਰਮ ਪਾਇਆ ਤੁਜਿਨ ਕੋ ਸੇ ਨਾਮ।

ਪਾਤ ਸਾਹੀ ਦਸਵੇਂ ਪ੍ਰਥਮ ਭਗਾਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰ ਨਾਨ ਧਿਆਵੈ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਾਤ ਦਾ ਰਾਖਾ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

So, bachyo, Vaheguru Ji Ka Khalsa, Vaheguru Ji Ki Fateh. So, bachyo, aaj saada camp da pehla din da samapti hai. Asi swer nu tusi saryan ne itthe kinne vaje aana? 8 vaje, right? 8 vaje saada camp shuru hoya. 8 vaje tusi bachyan ne aana nitrim vaste. Kal da schedule is the same as the schedule. Kalu appa kithe bar nahi jana, but we have recreation itthe gurdwara plan kita hoya hai. ਕਾਲੂ ਬੱਚਿਓ ਤੁਸੀਂ ਮੇਰੀ ਗੱਲ ਸੁਣਿਓ ਭੈਣ ਜੀ ਨੇ ਬੇਨਤੀ ਕੀਤੀ ਸੀ ਵੀ ਜੇ ਤੁਹਾਡੇ ਕੋਲ

0: ਬੱਚਿਆਂ ਨੇ ਅੱਜ ਇੰਜੋਏ ਕੀਤਾ ਸੀ? ਯੈਸ, ਓਕੇ, ਚਲੋ ਆਪਾਂ ਕੱਲ੍ਹ ਨੂੰ ਆਉਂਗੇ ਸਾਰੇ. ਸੋ ਲਿਸਨ ਫਸਟ, ਹੁਣ ਸੁਣੋ ਮੇਰੀ ਗੱਲ. ਆ ਦ ਵੈਰੀ ਆਹ ਫਰੰਟ ਰੋ, ਤੁਸੀਂ ਮੱਥਾ ਟੇਕ ਕੇ ਬਾਹਰ ਜਾ ਕੇ ਲੰਗਰ ਛੱਕ ਕੇ ਫਿਰ ਘਰ ਜਾਣਾ, ਓਕੇ? ਸੋ ਗੋ ਉੱਥੇ, ਤੁਸੀਂ ਹੁਣ ਆ ਫਸਟ ਰੋ, ਤੁਸੀਂ ਫਸਟ ਰੋ ਓਨਲੀ ਮੱਥਾ ਟੇਕ ਕੇ ਜਾਓ. ਗੋ ਅਹੈਡ, ਕਿਸੇ ਨੇ ਗੱਲ ਨਹੀਂ ਕਰਨੀ. ਸੈਕਿੰਡ ਰੋ ਤੁਸੀਂ ਚੱਲ ਜਾਓ ਮੱਥਾ ਟੇਕ ਕੇ, ਕਿਉਂ ਕਰਕੇ ਰਾਹ ਰਸਤਾ ਪਾਠ ਸ਼ੁਰੂ ਹੋਣ ਲੱਗਾ. ਥਰਡ ਰੋ ਤੁਸੀਂ ਚੱਲ ਜਾਓ ਮੱਥਾ ਟੇਕ ਕੇ, ਕਿਸੇ ਨੇ ਨਹੀਂ ਭੱਜਣਾ, ਵਾਕ ਕਰਕੇ ਜਾਣਾ. ਐਂਡ ਲਾਸਟ ਰੋ, ਐਂਡ ਬਾਕੀ ਬੱਚੇ ਤੁਸੀਂ ਜਾ ਸਕਦੇ ਆ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ. ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ. ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ. ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ. ਜਨ ਨਾਨਕ ਐਸਾ ਹਰ ਸੇਵਿਆ,

ਹਰਿ ਗਾਵਨ ਤਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤਦਨੋ ਚੇਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ।

ਅੰਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਦੀ ਸੰਤੋਖੀ

ਭਗਤਰ ਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚਿ ਨਾਇ ਹੈ ਪਿਓ ਸੀ ਜਾਇ ਨਾ ਜਾਸੇ ਰਚਨਾ ਜਿਨ ਰਚਾਈ।

ਤੁਧ ਵੈਣ ਸਿੱਧੀ ਕਿਨੈ ਨਾ ਪਾਈਆ, ਕਰ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸੁਆਰਨ ਹਾਰਾ। ਆਸਾ ਮਹੱਲਾ ਪਹਿਲਾ।

ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰਿ ਕੀਰਤਿ ਹਮਰੀ ਰਹਿ ਰਾਸ ਰਹਾਉ, ਹਰਿ ਜਨ ਕੇ ਵਡ ਭਾਗ ਵਡੇਰੇ, ਜਿਨ ਹਰਿ ਹਰਿ ਸਰਦਾ ਹਰਿ ਪਿਆਸ, ਹਰਿ ਹਰਿ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰਿ ਹਰਿ ਹਰਿ ਰਸ ਨਾਮ ਨ ਪਾਇਆ ਤੇ ਭਾਗਹੀਣ ਜੰਪਾ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰਿ ਜਨ ਸਤਿਗੁਰ ਸੰਗਤ ਪਾਏ, ਤਿਨ ਧੁਰ ਮਸਤਕ ਲਿਖਿਆ।

ਨਿਰੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਅੰਤ ਦਿਨ ਅਵਰ ਨ ਜਾਣਾ ਤੂੰ ਭਾਰ ਬ੍ਰਹਮ ਬੇਅੰਤ ਬੇਅੰਤ ਜੀ ਤ੍ਰਿਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਗੁਰਵਾਣਾ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਦਿਨ ਧੂਠੀ ਜਮ ਕੀ ਫਾਸੀ।

ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰ ਸਭ ਗੋਈ ਜਾਨਾ ਨੰਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆ

ਸੂਬੇ ਵਾਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾਹ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੇ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੈ ਨ ਕਾ ਮਿਲ ਸਾ ਸਿੰਘ ਭਜ ਕੇ ਬਲਨਾਮ

ਤਦਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਉਹਨਾਂ ਰਸ ਸਿਕਾ ਗਾਟਾ ਸੀਸਾ ਸ੍ਰੀ ਹਸਗੇ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਗੰਦੇ ਭਈ ਸਭ ਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟੰਦਾ ਗਰੀਬ ਨਿਵਾਜਾ ਖਲ ਭਵਨ ਕੇ ਸਿਰਜਨ ਹਾਰੇ ਦਾ ਜਾਨਮ ਲਿਓ ਵਾਰੇ ਕਵਿ ਵਾਚ ਬੇਨਤੀ ਚੌਪਾਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਵੇ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰਿਐ ਸਭ ਰਨ ਕੋ ਆਸ ਸਿੰਘਰਿਐ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚੌਂ ਸੁਤਮ ਦੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰੇ ਹਮਾਰੇ ਮਾਰੀਐ ਆਪ ਹਾਦੈ ਮੁਜੇ ਵਰਿਐ ਮਰਨ ਕਾਲ ਕਦਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਹਸਤੋ ਜੋ ਕਰਿਓ ਰੱਛਾ ਰਾਖ ਲਿਓ ਮੈਂ ਰੱਖ ਨਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤਮਹਾਂ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਬਰਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੇਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਸ਼ਨ ਭਜਾਇਓ ਆਦਿ ਅੰਤ ਏਕੈ ਅਵਤਾਰਾ ਸੋਹਿ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵ ਗਨ ਕੋ ਸਭ ਗੁਣ ਸੁਖ ਦੇਓ ਸਤਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਵਰਜਾ ਤਰ ਤਬ ਦੇਹ ਅਪਾਰਾ ਜਬਿਆ ਕਰ ਕਰ ਤੋ ਕਵ ਹੂੰ ਤੋ ਮੈਂ ਮਿਲਤ ਦੇਹ ਤਰ ਸਭ ਹੂੰ

ਸਿਮਟ ਪਏ ਸੰਕਰੇ ਕੈਠਾ। ਸਿਗਰੀ ਸ੍ਰਿੜ ਗਾਇ ਅਚੰ ਭਵ ਆਜੁਗਾ ਸਰੂਪ ਸਵਯੰ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖਿਓ ਵਾਰਿਆ ਸਿੱਖਿਆ ਸੰਘਰੋ ਦੁਰਜਿਤੇ ਉਠ ਬਤ ਉਤ ਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਜ ਤੁ ਤਪ ਸਰਣੀ ਪਰੇ ਦਿਨ ਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਂ ਹੇ ਸਭ ਕਾਲਾ ਦੁਸ਼ਟ ਅਰਿਸ਼ਟ ਅਰਿੰ ਤਤਕਾਲਾ ਕਿਰਪਾ ਦ੍ਰਿਸ਼ਟ ਅਨਜਾਏ ਨਿਹਾਰ ਹੋ ਤਾਂ ਕੇ ਦਾਵ ਤਨਿਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵੈ ਸਕੈ ਨ ਕੋਈ ਇੱਕ ਵਾਰ ਜਿਨ ਤੋਂ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਵਾਰਾ ਜੇ ਨਰਨਾਮ ਤਿਉਹਾਰੋ ਕਹਾ ਦਰ ਦੁਸ਼ਟ ਦੁੱਖ ਤੇ ਰਹਾ ਖੜਕੇ ਤਮੈਂ ਸਰਨ ਤਿਉਹਾਰੀ ਆਪ ਦਲ ਉਵਾਰੀ ਸਰਵ ਠੌਰ ਮੋਹ ਸਹਾਈ

ਅਖਿਅਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਿਤ ਬਲ ਪਾਵੈ ਸੋਈ ਦੁਖ ਨ ਦਿਸੈ ਵਿਆਪਤ ਕੋਈ ਅੜਲ ਸੁਨੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਨੈ ਮੂਰਛਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਾ ਨਿਕਟ ਨਾ ਤਿਨ ਨਰਕੇ ਰਹਿ ਹੋ ਜੋ ਜਾ ਕੀ ਏਕ ਵਾਰ ਚੌਪਈ ਕੋ ਕਹਿ ਚੌਪਈ ਸੰਭਵ ਸਤਰੈ ਸਹਿਸ ਪਣਿਜੈ ਹਰਿ ਸਹਿਸ ਪੁਨ ਦੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਉਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ

ਰਾਖ ਮੋਹੇ ਮਨ ਕਰਮ ਵਚਨ ਵਿਚਾਰ ਚੌਪਾਈ। ਮੈਂ ਨਾ ਗਣੇਸ਼ ਪ੍ਰਥਮ ਨਾਉ ਕਿਸਨ ਵਿਸਨ ਗਵਹੁ ਨੈ ਧਿਆਉ ਗਨ ਸੁਨੇ ਬਹਿਚਾਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ।

ਪਿਆਰ ਜਾਣੇ ਆਪਣਾ ਮੁਜੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹਾਥ ਅਵਾਰੋ ਹਮਰੇ ਸਾਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬੌਰ ਕਰੋ ਗਵਤਾ ਵਿਦਨਾਨਾ ਕ੍ਰਿਸ਼ਨ ਜਥਾ ਮਜਰਿਤਰੀ ਉਚਾਰੋ ਚੂਕੋ ਏ ਕਬਲਿਓ ਸੁਧਾਰੋ ਕਵੇ ਵਾਚ ਦੋਹਰਾ ਜੋ

ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ ਸੁਰਗ ਵਾਹਿ ਰਘੁਵਰ ਕਰ ਸਗਰੀ ਪੁਰੀ ਸਮੇ ਚੌਪਈ ਜੋ ਇਹ ਕਥਾ ਸੁਣੇ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਤ ਵਿਆਸ ਵਸਕੇ ਨ ਕੋਈ ਸੰਬਤ 1757 ਹਾੜ ਵਧੀ

ਕਥਾ ਪ੍ਰਸੰਗ ਦੋਹਰਾ ਸਾਧ ਅਸਾਜਾ ਨੂੰ ਨਹੀਂ ਬਾਦ ਸੁਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਗੋ ਅੰਗ ਧਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਵਾ ਭੇਦ ਕਹਿ ਅਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ।

ਕਲੀ ਮਹੱਲਾ ਤੀਜਾ ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਸੇ ਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਦੁਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰਸਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਜ ਦੂਤ ਦੁਆਸ ਕੀਤੇ

ਇਕ ਪੁੰਚ ਤਿਸਕਾ ਹੋਏ ਉਦਾਰ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖਿ ਉਰ ਤਾਰ ਤਮ ਸੰਸਾਰ ਚਰਨ ਲਗ ਤਰੀਐ

ਅਗਨੀ ਉਦਰਮਾਹਿ ਸੁਣ ਕੈ ਜਮ ਕੇ ਦੂਤ ਨਾਇ ਤੇਰੈ ਛੱਡ ਜਾਏ ਭਉਜਲ ਬਿਕਮ ਸਗਾਹ ਗੁਰੂ ਸਬਦੀ ਪਾਰ ਪਾਏ ਜਿਨ ਕੋ ਲਗੀ ਪਿਆ ਸਮਰਤ ਸੇਖ ਗਲ ਮੈਂ ਉਹ ਪੁੰਨ ਗੁਣ ਗੋਬਿੰਦ ਗਾਏ।

ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸਿੰਘ ਜੀ ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨੀ ਸਾਹਿਬ ਪ੍ਰਵਾਨ ਕਰਨੀ ਜੀ। ਹੁਣ ਸਾਡੇ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੀ ਰਸਨਾ ਦੁਆਰਾ ਗੁਰੂ ਕਾ ਧਿਆਨ ਸਰਨ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਕਰਨੀ ਭੁੱਲ ਜੋ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭ੍ਰਮ ਕੱਟੀਐ ਨਾਨਕ ਸਾਧ ਸੰਗ। ਦੁਤੀਆ ਭਾਉ ਮਿਟਾਏ ਜਿਸਮੇ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਬੇਕਾਰ। ਤਿੰਨ ਸੰਤਨ ਕਾ ਵੰਦਨਾ ਸਿਰ ਚਰਨਨ ਪਰ ਤਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤ ਦੀ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇੜੇ ਦੇ ਸਜੇ ਹੋਏ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਦਾ ਲਾਹਾ ਕੱਟ ਰਹੇ ਸਤਸੰਗੀ ਜਾਨੋ, ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ। ਗੁਰੂ ਕੇ ਵਚਨ ਨੇ ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਪੇਟਤ ਦੁਰਮਤ ਖੋਈ, ਤਿੰਨ ਕੀ ਦੂਰ ਨਾਨਕ ਦਾਸ ਵੰਛਾ ਜਿਨ ਹਰ ਨਾਮ ਹਿਰਦੈ ਪ੍ਰਭ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਸਾਧ ਸੰਗਤ ਦੀ ਪ੍ਰਾਪਤੀ। ਵਡਭਾਗੀ ਸਾਧ ਸੰਗ ਪ੍ਰਾਪਤ, ਉਹ ਜੀਵ ਵਡਭਾਗੀ ਨੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ, ਸਾਧ ਦਾ ਅਰਥ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧ ਲਿਆ। ਵੈਸੇ ਤਾਂ ਗੁਰੂ ਦੀ ਸੰਗਤ ਨੂੰ ਵੀ ਸਾਧ ਸੰਗਤ ਕਿਹਾ ਜਾਂਦਾ ਹੈ, ਇਹ ਵੀ ਵੱਡਿਆਂ ਭਾਗਾਂ ਨਾਲ ਮਿਲਦੀ ਹੈ। ਅਤੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਸਾਧ ਲਿਆ, ਉਹਨਾਂ ਦੀ ਵੀ ਸੰਗਤ ਬਹੁਤ ਵੱਡੀ ਭਾਗ ਹੋਣ ਫਿਰ ਪ੍ਰਾਪਤ ਹੁੰਦੀ। ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰਕੇ ਵੱਡੇ ਭਾਗਾਂ ਵਾਲਿਆਂ ਨੇ ਆਪਣੇ ਜੀਵਨ ਨੂੰ ਸਾਧ ਲਿਆ, ਤਿੰਨ ਭੇਟਤ ਦੁਰਮਤ ਕੋਈ, ਉਹਨਾਂ ਦੀ ਸੰਗਤ ਜਦੋਂ ਪਿਆਰ ਵਾਲਿਆਂ ਨੂੰ ਮਿਲਦੀ ਹੈ ਨਾ, ਉਹਨਾਂ ਦੀ ਸੰਗਤ ਦਾ ਐਸਾ ਜੀਵਨ 'ਤੇ ਪ੍ਰਭਾਵ ਹੁੰਦਾ ਹੈ ਕਿ ਦੁਰਮਤ ਜਿਹੜੀ ਹੈ ਖੋਟੀ ਮਾਤ ਉਹ ਨਾਸ ਹੋ ਜਾਂਦੀ ਹੈ ਉਹਨਾਂ ਦੀ ਸੰਗਤ ਕਰਕੇ। ਉਹਨਾਂ ਕੋਲੋਂ ਗੁਰੂ ਦੀਆਂ ਬਾਤਾਂ ਸੁਣ ਕੇ, ਗੁਰੂ ਦੀ ਸਿਫਤ ਸਲਾਹ ਸੁਣ ਕੇ ਮਨੁੱਖ ਦੀ ਜਿਹੜੀ ਭੈੜੀ ਮਤ ਹੈ ਉਹ ਵਿਨਸ ਜਾਂਦੀ। ਅਤੇ ਸਤਿਗੁਰੂ ਜੀ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਵੰਛ ਹੈ ਜਿਨ ਹਰ ਨਾਮ ਹਿਰਦੈ ਪ੍ਰਭ। ਜਿਨ੍ਹਾਂ ਦਾ ਹਿਰਦਾ ਪ੍ਰਭੂ ਚਰਨਾਂ ਦਾ ਭੌਰਾ ਬਣ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵੱਸ ਗਿਆ ਹੈ, ਜਿਨ੍ਹਾਂ ਦਾ ਹਿਰਦਾ ਨਾਮ ਦੇ ਵਿੱਚ ਪਰੋਇਆ ਗਿਆ ਹੈ, ਜਿਨ੍ਹਾਂ ਨੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਾਂ ਪਰੋ ਲਿਆ ਹਾਰ ਬਣਾ ਕੇ, ਉਹਨਾਂ ਦੀ ਚਰਨ ਧੂੜੀ ਅਸੀਂ ਲੋਚਦੇ ਹਾਂ। ਮਹਾਰਾਜ ਕਿਰਪਾ ਕਰੋ, ਐਸੇ ਗੁਰੂ ਕੇ ਪਿਆਰਿਆਂ ਦੀ ਚਰਨ ਧੂੜੀ ਸਾਨੂੰ ਬਖਸ਼ਿਸ਼ ਕਰੋ। ਗੁਰੂ ਕੀ ਬਾਣੀ ਵਿੱਚ ਗੁਰਸਿੱਖਾਂ ਕੀ ਹਰ ਧੂੜ ਦੇਹੇ, ਗੁਰਸਿੱਖਾਂ ਦੀ ਚਰਨ ਧੂੜੀ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ। ਅੱਗੇ ਵਚਨ ਕਰਦੇ ਹਾਂ, ਪਾਪੀ ਭੀ ਗਤ ਪਾਹੀ, ਕਿ ਮਹਾਰਾਜ ਜੇ ਗੁਰੂ ਕੇ ਸਿੱਖਾਂ ਦੀ ਐਸੀ ਜੀਵਨ ਵਾਲੇ ਗੁਰਮੁਖ ਪਿਆਰਿਆਂ ਦੀ ਚਰਨ ਧੂੜੀ ਵੀ ਮਿਲ ਜਾਵੇ ਨਾ, ਸਾਡੇ ਪਾਪੀਆਂ ਦਾ ਵੀ ਭਲਾ ਹੋ ਜਾਵੇ, ਸਾਡੇ ਵੀ ਜੀਵਨ ਸਵਾਰਿਆ ਜਾਵੇ, ਸਾਡੀ ਵੀ ਕਲਿਆਣ ਹੋ ਜਾਵੇ, ਸਾਡੀ ਵੀ ਮੁਕਤੀ ਹੋ ਜਾਵੇ। ਗੁਰੂ ਕੇ ਸਿੱਖਾਂ ਦੀ ਚਰਨ ਧੂੜੀ ਵਿੱਚ ਏਡੀ ਵੱਡੀ ਤਾਕਤ ਹੈ। ਆਪ ਗੁਰੂ ਦੀ ਗੋਦ ਵਿੱਚ ਬੈਠੇ ਹੋ, ਬੜੇ ਪਿਆਰ ਦੇ ਨਾਲ ਆਪ ਜੀ ਨੇ ਗੁਰੂ ਕੇ ਕੀਰਤਨ ਜਾਂ ਗੁਰਸਿੱਖਾਂ ਪਾਸੋਂ ਗੁਰੂ ਕੀ ਪਾਵਨ ਗੁਰਬਾਣੀ ਆਰਤੀ ਆਰਤਾ ਅਤੇ ਹੋਰ ਰਸ ਕਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ। ਅੱਜ ਪਹਿਲੇ ਦਿਨ ਦਾ ਗੁਰਮਤਿ ਕੈਂਪ ਸੀ, ਸਵੇਰ ਦੇ 8 ਵਜੇ ਤੋਂ ਲੈ ਕੇ ਤਕਰੀਬਨ 6 ਵਜੇ ਤੱਕ ਬਹੁਤ ਭਾਗਾਂ ਵਾਲੇ ਉਹ ਬੱਚੇ ਨੇ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਹਾਜ਼ਰੀ ਭਰ ਕੇ ਜੀਵਨ ਦਾ ਲਾਹਾ ਖੱਟਿਆ ਹੈ, ਗਿਆਨ ਦੀ ਪ੍ਰਾਪਤੀ ਕੀਤੀ ਹੈ। ਐਸੇ ਜਿਹੜੇ ਗੁਰਮਤਿ ਦੇ ਕੈਂਪ ਨੇ, ਗਿਆਨ ਦੇ ਕੈਂਪ ਨੇ, ਇਹਨਾਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਤਸੰਗ ਜੀ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਹੈ। ਬੜੇ ਪਰਿਵਾਰ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਲਿਆਂਦਾ ਹੈ, ਉਹਨਾਂ ਪਰਿਵਾਰਾਂ ਦਾ ਧੰਨਵਾਦ ਹੈ, ਅਤੇ ਜਿਹੜੇ ਨਹੀਂ ਲੈ ਕੇ ਆਏ ਉਹਨਾਂ ਨੂੰ ਵੀ ਬੇਨਤੀ ਹੈ।
ਸਾਡੇ ਜਿਹੜੇ ਬੱਚੇ ਨੇ ਜਦੋਂ ਉਹ ਗੁਰਮਤਿ ਦੇ ਨਾਲ ਜੁੜ ਜਾਣਗੇ ਉਹਨਾਂ ਦਾ ਜੀਵਨ ਆਪਣੇ ਆਪ ਹੀ ਸਤਸੰਗ ਜੀ ਘੜਿਆ ਜਾਵੇਗਾ। ਗੁਰਬਾਣੀ ਨਾਲ ਜਦੋਂ ਬੱਚੇ ਜੁੜ ਗਏ ਨਾ ਉਹਨਾਂ ਦਾ ਜੀਵਨ ਐਸਾ ਉੱਚਾ ਸੁੱਚਾ ਹੋ ਜਾਵੇਗਾ, ਭਾਵੇਂ ਉਹ ਜਿੱਥੇ ਵੀ ਚਲੇ ਜਾਣ ਉਹਨਾਂ ਦੇ ਜੀਵਨ ਵਿੱਚ ਵਿਗਾੜ ਨਹੀਂ ਆਵੇਗਾ। ਉਹਨਾਂ ਦੇ ਜੀਵਨ 'ਤੇ ਬਾਹਰ ਦੀ ਜਿਹੜੀ ਸੰਗਤ ਹੈ, ਭੈੜੇ ਮਨੁੱਖਾਂ ਦੀ ਸੰਗਤ ਪ੍ਰਭਾਵ ਨਹੀਂ ਪਾ ਸਕੇਗੀ, ਕਿਉਂਕਿ ਗੁਰੂ ਦੀ ਸੰਗਤ ਦਾ ਅਸਰ ਉਹਨਾਂ ਦੇ ਜੀਵਨ 'ਤੇ ਹੋ ਚੁੱਕਿਆ। ਗੁਰਬਾਣੀ ਦੇ ਨਾਲ ਉਹ ਅੰਦਰੋਂ ਜੁੜ ਚੁੱਕੇ ਹੈ, ਕੋਈ ਵੀ ਐਸੀ ਤਾਕਤ ਨਹੀਂ ਜਿਹੜਾ ਅੰਦਰੋਂ ਜੁੜਿਆ ਹੋਇਆਂ ਨੂੰ ਤੋੜ ਸਕੇ। ਇਸ ਕਰਕੇ ਬੇਨਤੀ ਹੈ ਕਿ ਇਹ 4-5 ਦਿਨ ਦਾ ਕੈਂਪ ਹੈ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਕੈਂਪ ਦੇ ਵਿੱਚ ਲੈ ਕੇ ਆਵੋ। ਬਾਹਰੋਂ ਸਾਡੇ ਕੋਲ ਸਤਿਕਾਰਕ ਜਿਹੜੇ ਵਿਦਵਾਨ ਨੇ, ਗੁਰਮੁਖ ਪਿਆਰੇ ਨੇ, ਇਸ ਕੈਂਪ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਣ ਵਾਸਤੇ ਪਹੁੰਚੇ ਨੇ, ਸੋ ਆਪਾਂ ਨੂੰ ਜ਼ਰੂਰ ਯਤਨ ਕਰਨਾ ਚਾਹੀਦਾ ਹੈ। ਸੋ ਆਓ ਹੁਣ ਗੁਰੂ ਕੇ ਇਤਿਹਾਸ ਦੇ ਨਾਲ ਜੁੜੀਏ। ਪਿਛਲੇ ਦੀਵਾਨ ਵਿੱਚ ਆਪ ਜੀ ਨੇ ਚੱਲ ਰਹੀ ਕਥਾ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ, ਭਾਈ ਜੇਠਾ ਜੀ ਅਤੇ ਭਾਈ ਪ੍ਰਾਣਾ ਜੀ ਬਾਬਾ ਬੁੱਢਾ ਜੀ ਦੇ ਨਾਲ ਵਿਚਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਕੱਢਣ ਵਾਸਤੇ ਇਹ ਯਤਨ ਕੀਤਾ ਹੈ। ਸ਼ੇਰ ਬਣ ਕੇ ਰਾਤ ਦੇ ਸਮੇਂ ਬਾਦਸ਼ਾਹ ਜਹਾਂਗੀਰ ਦੇ ਕੋਲ ਆਏ ਨੇ। ਇਹਦੀ ਛਾਤੀ 'ਤੇ ਜਦੋਂ ਆਣ ਕੇ ਇੱਕ ਸੱਜੇ ਪਾਸਿਓਂ ਅਤੇ ਇੱਕ ਖੱਬੇ ਪਾਸਿਓਂ ਸ਼ੇਰ ਚੜ੍ਹਿਆ ਹੈ ਨਾ, ਇਹਦੀ ਛਾਤੀ 'ਤੇ ਜਦੋਂ ਪੰਜੇ ਰੱਖੇ ਹੈ ਤਾਂ ਬੜਾ ਡਰਿਆ ਕੰਬਿਆ। ਉਸ ਵੇਲੇ ਇਹਨੇ ਸਤਿਗੁਰੂ ਜੀ ਨੂੰ ਯਾਦ ਕੀਤਾ, ਸਤਿਗੁਰੂ ਜੀ ਨੇ ਰੱਖਿਆ ਕੀਤੀ ਬਚਾਇਆ। ਜਦੋਂ ਦਿਨ ਚੜ੍ਹਿਆ ਇਸ ਨੇ ਨਜੂਮੀ ਨੂੰ ਬੁਲਾਇਆ, ਸਿਆਣੇ ਜਿਹੜੇ ਹਕੀਮ ਨੇ, ਨਿਯਮ ਹਕੀਮ ਜਿਹੜੇ ਨੇ ਉਹਨਾਂ ਨੂੰ ਬੁਲਾਇਆ, ਰਾਤ ਦੀ ਹਕੀਕਤ ਦੱਸੀ ਕਿ ਇਸ ਤਰ੍ਹਾਂ ਮੇਰੇ ਨਾਲ ਘਟਨਾ ਵਾਪਰੀ। ਉਹਨਾਂ ਕਿਹਾ ਕਿ ਬਾਦਸ਼ਾਹ ਜੀ ਇੱਕ ਡਰਾਉਣਾ ਸੁਪਨਾ ਹੈ, ਹੋਰ ਕੁਝ ਨਹੀਂ। ਮਨੁੱਖ ਜਦੋਂ ਗੂੜੀ ਨੀਂਦ ਵਿੱਚ ਸੌਂਦਾ ਹੈ ਉਹਨੂੰ ਆਪਣੇ ਆਪ ਦੀ ਹੋਸ਼ ਨਹੀਂ ਹੁੰਦੀ, ਦਿਨ ਦੇ ਸਮੇਂ ਜਿਸ ਤਰ੍ਹਾਂ ਦੀ ਉਹ ਗੱਲਾਂ ਕਰਦਾ ਹੈ ਜਾਂ ਜਿਹੋ ਜਿਹੀ ਉਹ ਡਰਾਉਣੀ ਚੀਜ਼ ਵੇਖਦਾ ਰਾਤ ਨੂੰ ਉਸੇ ਹੀ ਤਰ੍ਹਾਂ ਉਹਨੂੰ ਸੁਪਨੇ ਵਿੱਚ ਪ੍ਰਤੀਤ ਹੁੰਦਾ ਹੈ। ਐਸੀ ਕੋਈ ਡਰਾਉਣੀ ਚੀਜ਼ ਤੁਸੀਂ ਦੇਖੀ ਜਿਸ ਕਰਕੇ ਤੁਹਾਨੂੰ ਰਾਤ ਸੁਪਨੇ ਵਿੱਚ ਡਰ ਆਇਆ? ਅਤੇ ਬਾਦਸ਼ਾਹ ਕਹਿਣ ਲੱਗਾ ਨਹੀਂ, ਇਹ ਸੁਪਨਾ ਨਹੀਂ ਹਕੀਕਤ ਹੈ, ਮੈਂ ਆਪਣੀਆਂ ਖੁੱਲ੍ਹੀਆਂ ਅੱਖਾਂ ਦੇ ਨਾਲ ਦੇਖਿਆ ਹੈ ਕਿ ਉਹ ਸ਼ੇਰ ਮੇਰੇ ਵੱਲ ਆਏ, ਮੇਰੀ ਛਾਤੀ 'ਤੇ ਉਹਨਾਂ ਨੇ ਪੈਰ ਰੱਖੇ, ਮੈਨੂੰ ਖਾਣ ਲੱਗੇ ਸਨ ਅਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤਾ। ਉਸੇ ਵੇਲੇ ਉਹਨਾਂ ਨੇ ਹਾਜ਼ਰ ਹੋ ਕੇ ਉਹਨਾਂ ਤੋਂ ਮੇਰੀ ਰੱਖਿਆ ਕੀਤੀ, ਮੈਨੂੰ ਬਚਾਇਆ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਆਉਂਦੇ ਤਾਂ ਉਹਨਾਂ ਨੇ ਮੈਨੂੰ ਖਾ ਜਾਣਾ ਸੀ, ਮਾਰ ਦੇਣਾ ਸੀ। ਫਿਰ ਇਹਨਾਂ ਨੇ ਸਲਾਹ ਦਿੱਤੀ ਕਿ ਕੋਈ ਜਾਦੂ ਦੀ ਖੇਡ ਲੱਗਦੀ ਹੈ ਅਤੇ ਤੁਹਾਨੂੰ ਆਪਣੇ ਬਚਾਅ ਵਾਸਤੇ ਇਹ ਯਤਨ ਕਰਨਾ ਚਾਹੀਦਾ ਹੈ। ਇੱਕ ਲੋਹੇ ਦਾ ਕੋਟ ਕਿਲ੍ਹਾ ਜਿਹੜਾ ਹੈ ਆਲੇ ਦੁਆਲੇ ਇਰਦ ਗਿਰਦ ਬਣਾਉਣਾ ਚਾਹੀਦਾ ਹੈ, ਨਾਲ ਤੁਸੀਂ ਹੋਰ ਜਿਹੜਾ ਪਹਿਰਾ ਹੈ ਨਾ ਉਹ ਸਖਤ ਕਰ ਦਿਓ, ਰਾਤ ਨੂੰ ਤੁਹਾਡੇ ਕੋਲ ਕੋਈ ਨਹੀਂ ਆਵੇਗਾ। ਇਹਨਾਂ ਦੀ ਗੱਲ ਮੰਨੀ, ਆਪਣੇ ਇਰਦ ਗਿਰਦ ਸਾਧ ਸੰਗਤ ਜੀ ਇਸ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਬਾਦਸ਼ਾਹ ਨੇ ਲੋਹੇ ਦਾ ਕਿਲ੍ਹਾ ਖੜ੍ਹਾ ਕੀਤਾ, ਹੋਰ ਸਿਪਾਹੀ ਪਹਿਰੇ 'ਤੇ ਖੜ੍ਹੇ ਕਰ ਦਿੱਤੇ ਨੇ, ਉਹਨਾਂ ਨੂੰ ਤਗੀਦ ਕੀਤੀ ਕਿ ਕਿਸੇ ਨੇ ਆਲਸ ਨਹੀਂ ਕਰਨਾ, ਸੌਣਾ ਨੇ, ਬੜੀ ਸਾਵਧਾਨੀ ਦੇ ਨਾਲ ਪਹਿਰਾ ਦੇਣਾ ਹੈ। ਜਦੋਂ ਫਿਰ ਬਾਦਸ਼ਾਹ ਜਹਾਂਗੀਰ ਆਪਣੇ ਆਸਣ 'ਤੇ ਲੰਮੇ ਪਿਆ ਹੈ, ਗੂੜੀ ਨੀਂਦ ਆਈ, ਅੱਧੀ ਕੁ ਰਾਤ ਦਾ ਜਦੋਂ ਸਮਾਂ ਹੋਇਆ ਹੈ, ਫਿਰ ਦੋਨੋਂ ਗੁਰੂ ਕੇ ਸਿੱਖ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਪਹਿਲਾਂ ਵਾਂਗ ਸ਼ੇਰ ਬਣ ਕੇ ਇਹਦੇ ਕੋਲ ਆਏ ਅਤੇ ਇਹਨੂੰ ਡਰਾਇਆ, ਡਰਦੇ ਨੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚੇਤੇ ਕੀਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਨੇ, ਉਹਨਾਂ ਨੂੰ ਪਿੱਛੇ ਕੀਤਾ, ਜਾਣ ਲੱਗਿਆ ਗੁਰੂ ਕੇ ਸਿੱਖਾਂ ਨੇ ਸਮਝਾਇਆ
ਕਿ ਜਦੋਂ ਤੈਨੂੰ ਮੌਤ ਸਾਹਮਣੇ ਦੀਦੀ ਹੈ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੂੰ ਚੇਤੇ ਕਰਦਾ ਹੈ। ਰਾਤ ਦੇ ਸਮੇਂ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਚੇਤੇ ਆਉਂਦੇ ਹੈ ਅਤੇ ਦਿਨੇ ਕਿਉਂ ਨਹੀਂ ਤੂੰ ਉਹਨਾਂ ਨੂੰ ਚੇਤੇ ਕਰਦਾ? ਤੈਨੂੰ ਇਹ ਕਿਉਂ ਨਹੀਂ ਗੱਲ ਚੇਤੇ ਆਉਂਦੀ ਕਿ ਗਵਾਲੀਅਰ ਦੇ ਕਿਲ੍ਹੇ ਵਿੱਚ ਉਹਨਾਂ ਨੂੰ ਮੈਂ 40 ਦਿਨ ਵਾਸਤੇ ਜਪ ਤਪ ਕਰਨ ਵਾਸਤੇ ਭੇਜਿਆ ਸੀ, 40 ਦਿਨਾਂ ਤੋਂ ਵਧੀਕ ਸਮਾਂ ਹੋ ਚੁੱਕਿਆ ਹੈ, ਇਹ ਗੱਲ ਤੈਨੂੰ ਕਿਉਂ ਨਹੀਂ ਚੇਤੇ ਆਉਂਦੀ? ਇਹ ਗੱਲ ਕਹਿ ਕੇ ਦੋਵੇਂ ਸ਼ੇਰ ਅਲੋਪ ਹੋਏ ਨੇ। ਇਸ ਤੋਂ ਬਾਅਦ ਇਹਨੂੰ ਨੀਂਦ ਨਹੀਂ ਆਈ, ਦਿਨ ਚੜ੍ਹਿਆ, ਫਿਰ ਸਤਸੰਗ ਜੀ ਇਸਨੇ ਉਸੇ ਗੱਲ ਨੂੰ ਸੋਚਦਿਆਂ ਸੋਚਦਿਆਂ ਆਪਣਾ ਜਿਹੜਾ ਸਮਾਂ ਕੁਝ ਬਤੀਤ ਕੀਤਾ ਇਹ ਆਪਾਂ ਕਥਾ ਸਰਵਣ ਕੀਤੀ ਹੈ। ਇਸ ਤੋਂ ਅੱਗੇ ਜਿਵੇਂ ਕਥਾ ਆਰੰਭ ਹੋ ਰਹੀ ਹੈ ਉਹ ਬੜੇ ਪਿਆਰ ਦੇ ਨਾਲ ਉਸ

0: ਇਹਨੂੰ ਸ਼ੇਰਾਂ ਨੇ ਆ ਕੇ ਡਰਾਇਆ ਹੈ ਨਾ। ਇਸ ਤਰ੍ਹਾਂ ਸੋਚਦਿਆਂ ਸੋਚਦਿਆਂ ਸਵੇਰ ਹੋ ਆਈ ਹੈ।
1: ਸਾਹੂ ਚਿੰਤ ਬਸ ਉੱਠ ਸਹਸਾਈ।
0: ਬਾਦਸ਼ਾਹ ਦੇ ਮਨ ਵਿੱਚ ਬੜੀ ਚਿੰਤਾ ਹੈ, ਛੇਤੀ ਨਾਲ ਉੱਠਿਆ ਹੈ।
1: ਚੰਦੂ ਸਹਿਤ ਨਜੂਮੀ ਸਿਆਣੀ,
0: ਆਪਣੇ ਵਜ਼ੀਰ ਚੰਦੂ ਦੇ ਸਮੇਤ ਨਜੂਮੀ ਅਤੇ ਜਿਹੜੇ ਹੋਰ ਸਿਆਣੇ ਸਨ,
1: ਹਰ ਜੇਤਕ ਉਮਰਾਵ ਮਹਾਨੀ,
0: ਹੋਰ ਜਿੰਨੇ ਵੀ ਇਸਦੇ ਦਰਬਾਰੀ ਸਨ, ਸੰਤਰੀ ਮੰਤਰੀ ਸਨ,
1: ਕਹਿਓ ਭਲੀ ਕੀ ਨਸਤਕਰਾਈ।
0: ਉਹਨਾਂ ਨੂੰ ਬੁਲਾਇਆ ਹੈ, ਜਿੰਨੇ ਵੀ ਸਾਰੇ ਸਨ ਨਾ, ਚੰਦੂ ਸਹਿਤ ਨਜੂਮੀ ਸਿਆਣੇ, ਹਰ ਜੇਤਕ ਉਮਰਾਵ ਮਹਾਨੇ। ਪਠ ਕਰਨ ਆਰ ਸੀ ਸਰਬ ਹਕਾਰੇ, ਮਨੁੱਖ ਭੇਜ ਕੇ ਸਾਰਿਆਂ ਨੂੰ ਬੁਲਾਇਆ ਹੈ।
1: ਚੁੱਕ ਚੁੱਕ ਆਏ ਸਲਾਮ ਉਚਾਰੀ,
0: ਸਾਰਿਆਂ ਨੇ ਆਣ ਕੇ ਬਾਦਸ਼ਾਹ ਨੂੰ ਚੁੱਕ ਚੁੱਕ ਕੇ ਸਲਾਮ ਕੀਤੀ ਹੈ।
1: ਕਹਿਓ ਭਲੀ ਕੀ ਨਸਤਕਰਾਈ,
0: ਅਤੇ ਬਾਦਸ਼ਾਹ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗਾ, ਜਿਹੜੀ ਤੁਸੀਂ ਸਲਾਹ ਦਿੱਤੀ ਸੀ ਨਾ, ਉਸ ਸਲਾਹ ਦੇ ਮੁਤਾਬਕ ਮੈਂ ਚੰਗੀ ਤਰ੍ਹਾਂ ਆਪਣੇ ਇਰਦ ਗਿਰਦ ਤਕੜਾਈ ਕੀਤੀ ਸੀ।
1: ਗੁਰ ਰਾਖਿਓ ਨਤ ਲੀਨ ਸਿਖਾਈ,
0: ਅੱਜ ਗੁਰੂ ਨੇ ਆ ਕੇ ਮੇਰੀ ਰੱਖਿਆ ਕੀਤੀ, ਮੈਨੂੰ ਬਚਾਇਆ, ਨਹੀਂ ਤੇ ਫਿਰ ਉਹਨਾਂ ਨੇ ਮੈਨੂੰ ਖਾ ਲੈਣਾ ਸੀ।
1: ਲੋਹ ਪਿੰਜਰੇ ਸਮ ਕਰਵਾਇਓ,
0: ਤੁਹਾਡੇ ਦੱਸਣ ਮੁਤਾਬਕ ਮੈਂ ਆਲੇ ਦੁਆਲੇ ਲੋਹੇ ਦਾ ਪਿੰਜਰਾ ਤਿਆਰ ਕਰਵਾਇਆ ਸੀ।
1: ਦੁਆਰ ਪਾਹਰੂ ਕੋ ਸਮਦਾਇਓ,
0: ਅਤੇ ਮੇਨ ਦਰਵਾਜ਼ੇ ਦੇ ਉੱਪਰ ਬਹੁਤ ਜ਼ਿਆਦਾ ਪਹਿਰੇਦਾਰ ਖੜੀ ਕੀਤੀ ਸਨ, ਸਖਤ ਪਹਿਰਾ ਵੀ ਲਾਇਆ ਸੀ।
1: ਰੁਕੇ ਨਾ ਕਿਉਂ ਹੂੰ ਤੈਸੀ ਆਈ,
0: ਪਰ ਉਹ ਜਿਹੜੇ ਸ਼ੇਰ ਨੇ ਨਾ, ਉਹ ਕਿਸੇ ਵੀ ਤਰ੍ਹਾਂ ਰੁਕੇ ਨਹੀਂ, ਪਹਿਲਾਂ ਵਾਂਗ ਮੇਰੇ ਕੋਲ ਆਏ ਸਨ।

0: ਉਸ ਸਮੇਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੀ ਕੀਤਾ ਤੇ ਉਹਨਾਂ ਨੇ ਆਣ ਕੇ ਮੈਨੂੰ ਬਚਾਇਆ, ਮੇਰੀ ਰੱਖਿਆ ਕੀਤੀ ਹੈ।
1: ਬਲ ਕਰ ਬਾਹੁਨ ਦੋਹਨ ਹਟਾਇਓ।
0: ਗੁਰੂ ਹਰਗੋਬਿੰਦ ਜੀ ਨੇ ਆਪਣੀਆਂ ਬਾਹਾਂ ਦੇ ਬਲ ਕਰਕੇ ਉਹਨਾਂ ਨੂੰ ਪਿੱਛੇ ਹਟਾਇਆ ਸੀ।
1: ਕਿਆ ਸਰਾਰਤੀ ਅਚਰਜ ਹੋਵਤ,
0: ਇਹ ਕੀ ਜਾਦੂਗਰ ਦੀ ਜਿਹੜੀ ਖੇਡ ਹੈ ਉਹਦੇ ਨਾਲ ਵਰਤ ਰਹੇ ਹੈ, ਮੈਨੂੰ ਇਸ ਗੱਲ ਦੀ ਸਮਝ ਨਹੀਂ ਪੈ।

0: ਕਰੋ ਮਿਟਾਵਨ ਬਾਦਸ਼ਾਹ ਸਾਰਿਆਂ ਨੂੰ ਹੀ, ਜਿੰਨੇ ਵੀ ਇੱਥੇ ਨੀਮ ਹਕੀਮ ਬੈਠੀ, ਸਿਆਣੇ ਬੈਠੀ ਹੈ, ਨਜੂਮੀਆਂ ਬੈਠੀ ਹੈ, ਕਹਿੰਦੇ ਕਿ ਤੁਸੀਂ ਕਿਉਂ ਨਹੀਂ ਯਤਨ ਕਰਦੇ, ਇਹ ਜਿਹੜਾ ਮੇਰਾ ਡਰ ਹੈ ਇਹਨੂੰ ਕਿਉਂ ਨਹੀਂ ਤੁਸੀਂ ਖਤਮ ਕਰਦੇ?
1: ਨਾਹੀ ਤਾਂ ਧਰਹੀ ਮੋਹੀ ਤਨ ਖਾਵਨ।
0: ਜੇ ਤੁਸੀਂ ਕੋਈ ਯਤਨ ਨਾ ਕੀਤਾ ਫਿਰ ਉਹ ਸ਼ੇਰ

0: ਮਹਾਰਾਜ ਬਿਲੰਦ ਕਹਿਣ ਲੱਗੇ, ਬਾਦਸ਼ਾਹ ਜੀ ਲੱਗਦਾ ਤੁਹਾਨੂੰ ਕੋਈ ਵੱਡੀ ਜਿਹੜੀ ਬਿਮਾਰੀ ਹੈ ਨਾ, ਕੋਈ ਵੱਡਾ ਰੋਗ ਲੱਗ ਗਿਆ ਹੈ।
1: ਦਾਨ ਸ਼ਵੰਦ ਤਬੀਬ ਹਕਾਰ
0: ਹੋ, ਇਸ ਵਾਸਤੇ ਤੁਹਾਨੂੰ ਕੋਈ ਸਿਆਣਾ ਜਿਹੜਾ ਹਕੀਮ ਹੈ ਇਲਾਜ ਵਾਸਤੇ ਬੁਲਾਉਣਾ ਚਾਹੀਦਾ ਹੈ।

0: ਆਵੀ ਸਭ ਵਿਦਿਆ ਕੋ ਜਾਨੀ।
1: ਜਿਹੜੇ ਹਕੀਮ ਨੇ ਸਾਰੀ ਵਿਦਿਆ ਨੂੰ ਜਾਣਦੇ ਹੈ, ਜਦੋਂ ਤੁਸੀਂ ਢੰਡੋਰਾ ਫਰਾਵੋਗੇ ਕਿ ਬਾਦਸ਼ਾਹ ਨੂੰ ਸਿਆਣੇ ਹਕੀਮ ਦੀ ਲੋੜ ਹੈ, ਚੰਗੀ ਹਕੀਮ ਦੀ ਲੋੜ ਹੈ, ਅਤੇ ਉਹ ਫਿਰ ਸਿਆਣੇ ਹਕੀਮ ਤੁਹਾਡੇ ਕੋਲ ਆਉਣਗੇ।
0: ਪ੍ਰਥਮ ਅਹੈਂ ਚਾਕਰ ਅਸ ਜੀਤਕ,
1: ਪਹਿਲਾਂ ਤੁਸੀਂ ਜਿੰਨੇ ਤੁਹਾਡੇ ਨੌਕਰ ਹਕੀਮ ਨੇ, ਤੁਹਾਡੇ ਕੋਲ ਨੌਕਰੀ ਕਰਨ ਵਾਲੇ ਜਿੰਨੇ ਵੀ ਹਕੀਮ ਹਨ,
0: ਕਰੋ ਦਿਖਾਵਨ ਆਵਹਿ ਤੀਤਕ,
1: ਉਹ ਸਾਰੇ ਤੁਹਾਡੇ ਕੋਲ ਆਉਣ ਤੇ ਉਹਨਾਂ ਨੂੰ ਤੁਸੀਂ ਆਪਣੀ ਬਿਮਾਰੀ ਜਿਹੜੀ ਹੈ ਉਹ ਦਿਖਾਉਣਾ ਕਰੋ।
0: ਸੰਤ ਸ਼ਾਹੂ ਨੇ ਆਛੀ ਮਾਨੀ,
1: ਇਹਨਾਂ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਇਹ ਸਲਾਹ ਜਿਹੜੀ ਨਾ ਠੀਕ ਮੰਨੀ ਹੈ ਕਿ ਜਿਹੜੇ ਆਪਾਂ ਡਾਕਟਰ ਰੱਖੀ ਹੈ, ਹਕੀਮ ਰੱਖੀ, ਉਹ ਕਿਹੜੇ ਕੰਮ ਆਉਣੇ ਆ, ਪਹਿਲਾਂ ਉਹਨਾਂ ਕੋਲੋਂ ਇਲਾਜ ਕਰਵਾਇਆ ਜਾਵੇ।
0: ਪਾਠ ਪਾਠ ਨਾਰ ਤਬੀਬ ਗਾਨਿਆਨੀ,
1: ਉਹਨਾਂ ਸਾਰੇ ਹੀ ਆਪਣੇ ਨਿਯਮ ਹਕੀਮ ਜਿੰਨੇ ਵੀ ਸਨ ਮਨੁੱਖ ਭੇਜੇ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਹੈ।
0: ਸਭ ਕੋ ਕਰ ਨਾਰੀ ਦਿਖਰਾਵੋ,
1: ਸਾਰਿਆਂ ਨੂੰ ਆਪਣੀ ਨਬਜ਼ ਫੜਾ ਕੇ ਦਿਖਾਈ ਹੈ।
0: ਬਿਤੇ ਜਾਮਨੀ ਤਥਾ ਬਤਾਵੈ,
1: ਜਿਵੇਂ ਇਹਦੇ ਨਾਲ ਰਾਤ ਬਤੀਤ ਹੁੰਦਾ ਹੈ, ਜਿਵੇਂ ਇਹਨੂੰ ਡਰ ਆਉਂਦਾ ਹੈ, ਸ਼ੇਰੇ ਦੇ ਕੋਲ ਆਉਂਦੇ ਇਹਨੂੰ ਖਾਣ ਪੈਂਦੇ ਹੈ, ਸਾਰੀ ਗੱਲ ਇਹਨੇ ਆਪਣੇ ਨਿਯਮਾਂ ਨੂੰ ਹਕੀਮਾਂ ਨੂੰ ਦੱਸੀ ਹੈ।
0: ਸੁਣ ਤਬੀਬ ਕੁਛ ਰੋਗ ਨਾ ਦੇਖੈ,
1: ਜਦੋਂ ਇਹ ਹਕੀਮ ਇਹਦੀ ਗੱਲ ਸੁਣਦੇ ਆ ਨਾ ਕਿ ਰਾਤ ਨੂੰ ਸ਼ੇਰ ਆਉਂਦੇ ਆ, ਮੈਨੂੰ ਬੜਾ ਡਰਾਉਂਦੇ ਆ, ਉਸ ਤੋਂ ਬਾਅਦ ਐਸਾ ਡਰ ਮਨ ਵਿੱਚ ਬਣਦਾ ਕਿ ਨੀਂਦ ਨਹੀਂ ਆਉਂਦੀ, ਜਦੋਂ ਤਬੀਬ ਇਹ ਗੱਲ ਸੁਣਦੇ ਹੈ ਅਤੇ ਫਿਰ ਉਹਨਾਂ ਨੂੰ ਸਤਸੰਗ ਜੀ ਕੋਈ ਬਿਮਾਰੀ ਨਜ਼ਰ ਨਹੀਂ ਆਉਂਦੀ।
0: ਸ਼ੇਰਨ ਤੇ ਬਿਸਮਾਇਮ ਸੇਖੈ,
1: ਬਾਦਸ਼ਾਹ ਦੇ ਕੋਲੋਂ ਸ਼ੇਰਾਂ ਵਾਲੀ ਗੱਲ ਸੁਣ ਕੇ ਬੜੇ ਹੈਰਾਨ ਹੁੰਦੇ ਹਨ।
0: ਨਹੀਂ ਅਕਲ ਮੈਂ ਕਸ਼ ਬਨ ਆਵੈ,
1: ਨਹੀਂ ਅਕਲ ਮੈਂ ਕੁਛ ਬਨ ਆਵੇ, ਅਤੇ ਰੋਗ ਵਾਲੀ ਕੋਈ ਗੱਲ ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦੀ, ਉਹਨਾਂ ਦੇ ਦਿਮਾਗ ਵਿੱਚ ਇਹ ਨਹੀਂ ਸਮਝ ਪੈਂਦੀ ਕਿ ਇਹ ਕੋਈ ਰੋਗ ਹੈ।
0: ਸ਼ਾਹੂ ਕੋ ਕਹਿ ਪਰਚਾਵੈ,
1: ਪਰ ਫਿਰ ਵੀ ਹੁਣ ਬਾਦਸ਼ਾਹ ਹੈ ਨਾ, ਉਹ ਇਹਨਾਂ ਨੂੰ ਤਨਖਾਹ ਦਿੰਦਾ ਹੈ, ਇਸ ਕਰਕੇ ਕੋਈ ਨਾ ਕੋਈ ਗੱਲ ਕਹਿ ਕੇ ਬਾਦਸ਼ਾਹ ਨੂੰ ਪ੍ਰਵਾਸ ਦਿੰਦੇ ਹਨ।
0: ਤਬ ਤਬੀਬ ਬਣ ਜੇਠਾ ਗਯੋ,
1: ਇੱਧਰ ਹੁਣ ਭਾਈ ਜੇਠਾ ਜੀ ਵੀ ਸਤਸੰਗ ਜੀ ਹਕੀਮ ਦਾ ਰੂਪ ਧਾਰਨ ਕਰਕੇ ਬਾਦਸ਼ਾਹ ਦੇ ਕੋਲ ਗਏ ਹਨ।
0: ਬਹੁ ਮੋਲੀ ਪਟ ਤਨ ਪਰ ਲਯੋ,
1: ਭਾਈ ਜੇਠਾ ਜੀ ਨੇ ਬੜੇ ਕੀਮਤੀ ਵਸਤਰ ਆਪਣੇ ਸਰੀਰ ਤੇ ਧਾਰਨ ਕੀਤੇ, ਵਧੀਆ ਜਿਵੇਂ ਹਕੀਮ ਹੁੰਦਾ ਹੈ ਨਾ, ਚੰਗਾ ਡਾਕਟਰ ਹੋਵੇ ਆਪਾਂ ਉਹਦੇ ਕੋਲ ਜਾਂਦੇ ਹਾਂ, ਉਹਦੇ ਕੱਪੜਿਆਂ ਕੁੱਪੜਿਆਂ 'ਤੇ ਬੰਦਾ ਬੜਾ ਪ੍ਰਭਾਵਿਤ ਹੋ ਜਾਂਦਾ, ਵੱਡਾ ਹੋਸਪਿਟਲ ਹੋਵੇ ਭਾਵੇਂ ਕੋਈ ਡਿਗਰੀ ਕੋਲ ਨਾ ਹੋਵੇ, ਕੱਪੜੇ ਚੰਗੇ ਹੋਣ, ਵੱਡਾ ਹੋਸਪਿਟਲ ਹੋਵੇ ਤਾਂ ਆਪਾਂ ਕਹਿੰਦੇ ਆਪਾਂ ਉਹਦੇ ਕੋਲ ਜਾਣਾ ਹੈ, ਚੰਗਾ ਹੋਸਪਿਟਲ ਹੈ, ਉਹਦਾ ਨਾਂ ਚੰਗਾ ਹੈ। ਇਸੇ ਤਰ੍ਹਾਂ ਹੁਣ ਭਾਈ ਜੇਠਾ ਜੀ ਇੱਕ ਚੰਗੀ ਹਕੀਮ ਬਣ ਕੇ ਸੋਹਣੇ ਕੱਪੜੇ ਪਾ ਕੇ ਬਾਦਸ਼ਾਹ ਦੇ ਕੋਲ ਆਏ ਹਨ।
0: ਗਨ ਉਮਰਾਵ ਖਰੀ ਕਰ ਜੋਰੀ,
1: ਜਿੰਨੇ ਵੀ ਇਹਦੇ ਕੋਲ ਮੰਤਰੀ ਸੰਤਰੀ ਖੜ੍ਹੇ ਸਨ, ਜਦੋਂ ਉਹਨਾਂ ਨੇ ਭਾਈ ਜੇਠਾ ਜੀ ਨੂੰ ਇੱਕ ਹਕੀਮ ਦੇ ਰੂਪ ਵਿੱਚ ਦੇਖਿਆ ਹੈ ਨਾ ਕਿ ਬੜੇ ਸੋਹਣੇ ਇਹਨਾਂ ਨੇ ਕੱਪੜੇ ਪਾਏ ਹੈ, ਅਤੇ ਬੜਾ ਚੰਗਾ ਹਕੀਮ ਲੱਗਦਾ, ਸਾਰਿਆਂ ਨੇ ਹੱਥ ਜੋੜੇ ਹਨ।

0: ਨਾ ਖਾਤਰ ਜਾਵਾਂ। ਕਿਸੇ ਨੇ ਵੀ ਬਾਦਸ਼ਾਹ ਦੀ ਤਸੱਲੀ ਨਹੀਂ ਕਰਵਾਈ, ਕਿਸੇ ਵੀ ਨਿਯਮ ਹਕੀਮ ਦੇ ਕੋਲ ਬਾਦਸ਼ਾਹ ਦੀ ਤਸੱਲੀ ਨਹੀਂ ਹੋਈ। ਉਹਨੂੰ ਜਿਹੜਾ ਡਰ ਲੱਗਦਾ ਹੈ ਜਾਂ ਉਹਨੂੰ ਸੁਪਨਾ ਆਉਂਦਾ, ਉਹਦੇ ਬਾਰੇ ਕੋਈ ਦੱਸ ਹੀ ਨਹੀਂ ਸਕਿਆ ਵੀ ਇਹ ਕੀ ਕਾਰਨ ਹੈ, ਇਹ ਕਿਉਂ ਆ ਰਿਹਾ ਹੈ।
1: ਸਾਹੂ ਹਿਰਦੈ ਡਰ ਸੰਸਾ ਜਮਾ।
0: ਉਸੇ ਤਰ੍ਹਾਂ ਹੀ ਪਹਿਲਾਂ ਦੇ ਵਾਂਗ ਬਾਦਸ਼ਾਹ ਦੇ ਮਨ ਵਿੱਚ ਡਰ ਅਤੇ ਸੰਸਾ ਬਣਿਆ ਹੋਇਆ ਹੈ।
1: ਦੇਖ ਭਲੋ ਨਰ ਸਭ ਸਨਮਾਨਾ।
0: ਸਾਰਿਆਂ ਨੇ ਨਾ ਜਦੋਂ ਵੇਖਿਆ ਭਾਈ ਜੇਠਾ ਜੀ ਨੂੰ ਕਿ ਇਹ ਕੋਈ ਚੰਗਾ ਹੀ ਹਕੀਮ ਲੱਗਦਾ ਹੈ, ਤੇ ਸਾਰਿਆਂ ਨੇ ਇਹਨਾਂ ਦਾ ਸਤਿਕਾਰ ਕੀਤਾ ਹੈ।
1: ਜੇਠਾ ਗਯੋ ਨਿਕਟ ਤੇ ਸਥਾਨਾ।
0: ਭਾਈ ਜੇਠਾ ਜੀ ਸਿੱਧੇ ਉਸ ਜਗ੍ਹਾ ਤੇ ਗਏ ਹੈ ਜਿੱਥੇ ਬਾਦਸ਼ਾਹ ਜਹਾਂਗੀਰ ਬੈਠਾ ਹੈ।
1: ਸ਼ਾਹੂ ਬਾਹੋ ਆਗੇ ਕਰ ਦੀਨ।
0: ਜਦੋਂ ਬਾਦਸ਼ਾਹ ਨੇ ਵੇਖਿਆ ਵੀ ਇਹ ਕੋਈ ਲੱਗਦਾ ਚੰਗਾ ਹੀ ਹਕੀਮ ਹੈ, ਜਿਹੜਾ ਸਿੱਧਾ ਹੀ ਆਇਆ, ਕਿਸੇ ਨੂੰ ਪੁੱਛਿਆ ਨਹੀਂ, ਤੇ ਉਸ ਵੇਲੇ ਬਾਦਸ਼ਾਹ ਨੇ ਵੀ ਆਪਣੀ ਬਾਂਹ ਸਿੱਧੀ ਭਾਈ ਜੇਠਾ ਜੀ ਦੇ ਅੱਗੇ ਕੀਤੀ ਵੀ ਹੈ, ਜਿਵੇਂ ਦੂਜਿਆਂ ਨੂੰ ਨਬਜ਼ ਵਿਖਾਉਂਦੇ ਸਨ, ਇਸ ਤਰ੍ਹਾਂ ਨਬਜ਼ ਦਿਖਾਉਣ ਵਾਸਤੇ ਬਾਦਸ਼ਾਹ ਨੇ ਬਾਂਹ ਅੱਗੇ ਕੀਤੀ ਹੈ।
1: ਇਸ ਪ੍ਰਸੰਗ ਕਹਿ ਲਈ ਜਿਮ ਚੀਨ।
0: ਅਤੇ ਰਾਤ ਦਾ ਜਿਹੜਾ ਪ੍ਰਸੰਗ ਸੀ ਉਹ ਦੱਸਣ ਲੱਗਾ ਹੈ।
1: ਕਹਿਣ ਲੱਗਿਓ ਮੈਂ ਪਿੱਛੋਂ ਨਾ ਨਾਰੀ।
0: ਜਦੋਂ ਬਾਂਹ ਅੱਗੇ ਕੀਤੀ ਤੇ ਰਾਤ ਦੀ ਗੱਲ ਬਾਦਸ਼ਾਹ ਸ਼ੁਰੂ ਕਰਨ ਲੱਗਾ ਨਾ, ਤੇ ਭਾਈ ਜੇਠਾ ਜੀ ਕਹਿੰਦੇ ਮੈਂ ਨਹੀਂ ਨਬਜ਼ ਵੇਂਦਾ, ਮੈਂ ਨਬਜ਼ ਤੋਂ ਬਗੈਰ ਹੀ ਅੱਗੇ ਜਿਹੜੀ ਗੱਲ ਦੱਸ ਰਹੇ ਨੇ ਕਿ ਅਸੀਂ ਮੈਂ ਨਬਜ਼ ਨਹੀਂ ਦੇਖਦਾ।
1: ਨਹਿ ਪ੍ਰਸੰਗ ਨਹਿ ਪ੍ਰਸੰਗ ਕੁਛ ਕਰੋ ਉਚਾਰੀ।
0: ਨਾ ਹੀ ਤੁਸੀਂ ਮੈਨੂੰ ਕੋਈ ਗੱਲ ਦੱਸੋ ਤੁਹਾਨੂੰ ਕੀ ਰੋਗ ਹੈ। ਪਹਿਲਾਂ ਆਪਾਂ ਜਦੋਂ ਡਾਕਟਰ ਕੋਲ ਜਾਂਦੇ ਹਾਂ ਨਾ, ਡਾਕਟਰ ਆਪਣੀ ਨਬਜ਼ ਦੇਖਦਾ ਹੈ, ਫਿਰ ਆਪਾਂ ਨੂੰ ਗੱਲਾਂ ਪੁੱਛਦਾ ਵੀ ਤੁਹਾਨੂੰ ਕੀ ਹੁੰਦਾ ਹੈ, ਕਿਵੇਂ ਲੱਗਦਾ ਹੈ, ਕਿਵੇਂ ਮਹਿਸੂਸ ਹੁੰਦਾ ਹੈ, ਉਹ ਸਾਰੀ ਜਿਹੜੀ ਬਿਮਾਰੀ ਹੈ ਰੋਗ ਹੈ ਉਹਦੇ ਬਾਰੇ ਪੁੱਛਦਾ ਹੈ ਡਾਕਟਰ। ਇਸੇ ਤਰ੍ਹਾਂ ਜਹਾਂਗੀਰ ਬਾਦਸ਼ਾਹ ਨੇ ਆਪਣੀ ਬਾਂਹ ਅੱਗੇ ਨਬਜ਼ ਦਿਖਾਉਣ ਵਾਸਤੇ ਕੀਤੀ ਹੈ, ਅਤੇ ਜਿਹੜੀ ਗੱਲ ਹੈ ਜੋ ਹਕੀਕਤ ਦੱਸਣ ਵਾਸਤੇ ਜਦੋਂ ਤਿਆਰ ਹੋਇਆ ਹੈ ਨਾ, ਭਾਈ ਜੇਠਾ ਜੀ ਨੇ ਆਖਿਆ ਨਾ ਮੈਂ ਨਹੀਂ ਨਬਜ਼ ਵੇਖਦਾ ਅਤੇ ਨਾ ਹੀ ਤੁਹਾਨੂੰ ਜੋ ਕੁਝ ਹੁੰਦਾ ਹੈ ਉਹ ਦੱਸਣ ਦੀ ਲੋੜ ਹੈ।
1: ਕਿਆ ਤਬੀਬ ਜੋ ਨਾਰੀ ਦੇਖੇ।
0: ਬੜੇ ਸਤਸੰਗ ਜੀ ਤਜਰਬੇ ਨਾਲ ਜਿੱਦਾਂ ਬੜੀ ਹੌਸਲੇ ਨਾਲ ਚੰਗਾ ਜਿਹੜਾ ਡਾਕਟਰ ਹੈ ਨਾ ਉਹਨੂੰ ਆਪਣੇ ਆਪ 'ਤੇ ਯਕੀਨ ਹੁੰਦਾ ਹੈ, ਜਿਵੇਂ ਕੋਈ ਯਕੀਨ ਦੇ ਨਾਲ ਗੱਲ ਕਰਦਾ ਨਾ, ਇਸ ਤਰ੍ਹਾਂ ਭਾਈ ਜੇਠਾ ਜੀ ਕਹਿੰਦੇ ਉਹ ਕਾਹਦਾ ਹਕੀਮ ਹੈ ਜਿਹੜਾ ਨਬ ਜੀ ਦੇਖਦਾ ਫਿਰੇ।
1: ਸੂਰਤ ਦੇਖਣਾ ਰੋਗ ਪਰੀਖਾ।
0: ਜਿਹੜਾ ਮਨੁੱਖ ਦੀ ਸੂਰਤ ਵੇਖ ਕੇ ਚਿਹਰਾ ਵੇਖ ਕੇ ਨਾ ਪਰਖ ਕਰੇ ਵੀ ਇਹਨੂੰ ਰੋਗ ਕੀ ਹੈ, ਅਸਲ ਦੇ ਵਿੱਚ ਵੈਦ ਤਾਂ ਉਹੀ ਹੈ ਨਾ ਜਿਹੜਾ ਮਨੁੱਖ ਦਾ ਚਿਹਰਾ ਵੇਖ ਕੇ ਦੱਸ ਦੇਵੇ ਕਿ ਤੈਨੂੰ ਇਹ ਬਿਮਾਰੀ ਹੈ ਇਹ ਰੋਗ ਹੈ।
1: ਮਮ ਉਸਤਾਦ ਅਹੈ ਨਹਿ ਕਾਚੋ।
0: ਭਾਈ ਜੇਠਾ ਜੀ ਕਹਿਣ ਲੱਗੇ ਮੇਰਾ ਜਿਹੜਾ ਉਸਤਾਦ ਸੀ ਉਹ ਕੱਚਾ ਥੋੜ੍ਹਾ ਸੀ, ਆ ਜਿੰਨੇ ਤੂੰ ਨੇਮ ਹਕੀਮ ਬਿਠਾਈ ਬੈਠਾ ਇਹਨਾਂ ਦੇ ਉਸਤਾਦ ਕੱਚੇ ਸਨ, ਜਿਸ ਕਰਕੇ ਤੇਰੇ ਰੋਗ ਨੂੰ ਸਮਝ ਨਹੀਂ ਸਕੇ। ਮੇਰਾ ਉਸਤਾਦ ਬੜਾ ਪੱਕਾ ਸੀ, ਬਹੁਤ ਉਹਨੇ ਮਿਹਨਤ ਕੀਤੀ ਸੀ।
1: ਗੁਣ ਪੂਰਨ ਬਚ ਸਾਚ ਉਬਾਚੋ।
0: ਉਹ ਗੁਣਾ ਕਰਕੇ ਪੂਰਨ ਸੀ, ਜਿਹੜੀ ਵੀ ਗੱਲ ਕਹਿੰਦਾ ਸੀ ਨਾ ਉਹ ਸੱਚੀ ਕਹਿੰਦਾ ਸੀ, ਉਹਦੀ ਵਚਨ ਕਹੇ ਹੋਏ ਸੱਚੇ ਹੁੰਦੇ ਸਨ।
1: ਜਾਨ ਲੀਨ ਮੈਂ ਰੋਗ ਤੁਮਾਰੋ।
0: ਇਹ ਗੱਲ ਕਰਕੇ ਭਾਈ ਜੇਠਾ ਜੀ ਕਹਿੰਦੇ ਬਾਦਸ਼ਾਹ ਜਿਹੜਾ ਰੋਗ ਤੁਹਾਨੂੰ ਹੈ ਨਾ ਉਹ ਮੈਂ ਜਾਣ ਲਿਆ, ਸਮਝ ਗਿਆ ਹਾਂ।
1: ਇਕੰਤ ਹੋਏ ਨਿਰਧਾਰੋ।
0: ਇਹ ਜਿਹੜਾ ਰੋਗ ਹੈ ਮੈਂ ਇੱਥੇ ਸਭਾ ਦੇ ਵਿੱਚ ਨਹੀਂ ਦੱਸਣਾ, ਤੁਸੀਂ ਉੱਠੋ ਇਕੱਲੀ ਮੇਰੇ ਨਾਲ ਇੱਕ ਪਾਸੇ ਚੱਲੋ ਅਤੇ ਮੈਂ ਉੱਥੇ ਤੁਹਾਨੂੰ ਦੱਸਾਂਗਾ, ਫਿਰ ਤੁਸੀਂ ਨਿਰਣਾ ਕਰਿਓ।
1: ਨਹਿ ਗਨ ਮੈਂ ਕਿਉਂ ਕਹੋ ਬਿਰਤਾਂਤ।
0: ਮੈਂ ਇਹਨਾਂ ਸਾਰਿਆਂ ਦੇ ਵਿੱਚ ਉਸ ਰੋਗ ਬਾਰੇ ਤੁਹਾਨੂੰ ਨਹੀਂ ਦੱਸਾਂਗਾ।
1: ਨਿਫਲੇ ਮੰਤਰ ਜੇ ਹੋਏ ਬਖਿਆਤ।
0: ਨਿਫਲਾ ਮੰਤਰ ਜੇ ਹੋਏ ਬਖਿਆਤ, ਜਿੱਥੇ ਇਹ ਗੱਲ ਪ੍ਰਗਟ ਹੋ ਗਈ ਨਾ ਅਤੇ ਮੇਰੇ ਜਿਹੜੇ ਮੰਤਰ ਯੰਤਰ ਨੇ ਜਿਹੜੇ ਮੈਂ ਪੜ੍ਹੇ ਆ, ਜਿਹੜੀ ਪੜ੍ਹਾਈ ਕੀਤੀ ਹੈ, ਵਿਦਿਆ ਜਿਹੜੀ ਹੈ ਉਹਨੂੰ ਨਿਸਫਲ ਚਲੀ ਜਾਵੇਗੀ।
1: ਜਹਾਂਗੀਰ ਸੁਣ ਭਇਓ ਇਕਾਂਕੀ।
0: ਸਤ ਸੰਗਤ ਜੀ ਦੁਖੀ ਸੀ ਨਾ ਬਾਦਸ਼ਾਹ ਹੁਣ ਭਾਈ ਜੇਠਾ ਜੀ ਦੀ ਗੱਲ ਸੁਣ ਕੇ ਉਸੇ ਵੇਲੇ ਹੀ ਇਕਾਂਤ ਭਾਵ ਕਿ ਇਕੱਲੇ ਹੋਏ ਹੈ, ਭਾਈ ਜੇਠਾ ਜੀ ਨੂੰ ਨਾਲ ਲਿਆ, ਇੱਕ ਸਾਈਡ 'ਤੇ ਹੋ ਕੇ ਬਾਦਸ਼ਾਹ ਭਾਈ ਜੇਠਾ ਜੀ ਦੇ ਨਾਲ ਗੱਲਬਾਤ ਕਰਨ ਲੱਗੇ ਹਨ।
1: ਜੇਠਾ ਗਯੋ ਨਿਕਟ ਤਬ ਤਾਂ ਕੀ।
0: ਭਾਈ ਜੇਠਾ ਜੀ ਵੀ ਜਦੋਂ ਬਾਦਸ਼ਾਹ ਇੱਕ ਪਾਸੇ ਗਏ ਹੈ,

0: ਪਾਤਸ਼ਾਹ ਦੇ ਕੋਲ ਭਾਈ ਜੇਠਾ ਜੀ ਨੇ ਬੈਠ ਕੇ ਇਹ ਗੱਲ ਪਹਿਲਾਂ ਕਹੀ ਕਿ ਪਾਤਸ਼ਾਹ ਮੈਂ ਤੁਹਾਨੂੰ ਤਾਂ ਦੱਸਾਂਗਾ ਜੇ ਤੁਸੀਂ ਇਹ ਗੱਲ ਕਿਸੇ ਹੋਰ ਨੂੰ ਨਹੀਂ ਦੱਸੋਗੇ। ਪਹਿਲਾਂ ਤੁਸੀਂ ਇਹ ਮੈਨੂੰ ਮੇਰੇ ਨਾਲ ਵਾਅਦਾ ਕਰੋ ਕਿ ਤੁਹਾਨੂੰ ਖੁਦਾ ਦੀ ਕਸਮ ਹੈ
1: ਕਿਉਂ ਜੇ ਸਾਚੀ ਦਿਹੋ ਬਤਾਏ
0: ਕਹੋ ਜੇ ਸਾਚੀ ਦਿਹੋ ਬਤਾਏ ਕਿ ਜਿਹੜੀ ਗੱਲ ਮੈਂ ਕਹਾਂ ਨਾ ਜੇ ਉਹ ਸੱਚੀ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ। ਇਹ ਨਾ ਆਵੇ ਵੀ ਜਿਹੜੀ ਗੱਲ ਸੱਚੀ ਹੋਵੇ ਮੈਂ ਦੱਸਾਂ ਵੀ ਤੁਹਾਨੂੰ ਸੱਚ ਤਾਂ ਤੁਸੀਂ ਫਿਰ ਮੈਨੂੰ ਦੱਸੋ ਵੀ ਨਾ ਵੀ ਨਹੀਂ ਇਹ ਗੱਲ ਹੀ ਨਹੀਂ ਇੱਦਾਂ ਹੈ ਹੀ ਨਹੀਂ। ਤੁਹਾਨੂੰ ਇਸ ਗੱਲ ਦੀ ਕਸਮ ਹੈ ਕਿ ਜੇ ਮੈਂ ਤੁਹਾਨੂੰ ਸੱਚ ਸੱਚ ਦੱਸਾਂ ਨਾ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਬਿਲਕੁਲ ਸੱਚ ਹੈ ਇਹ ਹਕੀਕਤ ਹੈ।
1: ਤੋ ਕਹੋ ਰੋਗ ਨਾ ਉਪਜਿਓ ਕੋਈ।
0: ਭਾਈ ਜੇਠਾ ਜੀ ਇਹ ਗੱਲ ਕਰਕੇ ਕਹਿਣ ਲੱਗੇ ਬਾਦਸ਼ਾਹ ਤੁਹਾਨੂੰ ਕੋਈ ਬਿਮਾਰੀ ਨਹੀਂ ਹੈ, ਤੁਹਾਨੂੰ ਕੋਈ ਰੋਗ ਨਹੀਂ ਲੱਗਾ।
1: ਨਿਸਮਹਿ ਤਰਾਸ ਕਿਸੂ ਤੇ ਹੋਈ।
0: ਰਾਤ ਦੇ ਸਮੇਂ ਨਾ ਤੁਹਾਨੂੰ ਕਿਸੇ ਕੋਲੋਂ ਡਰ ਲੱਗਦਾ ਹੈ, ਕੋਈ ਤੁਹਾਨੂੰ ਰਾਤ ਨੂੰ ਆਣ ਕੇ ਡਰਾਉਂਦਾ ਹੈ।
1: ਹੌਲ ਰਹਿਓ ਦਿਲ ਟਿਕੇ ਨਾ ਕੈਸੀ।
0: ਹੌਲ ਰਹਿਓ ਦਿਲ ਟਿਕੇ ਨਾ ਕੈਸੀ, ਤੁਹਾਨੂੰ ਹੌਲ ਪੈਂਦਾ ਰਹਿੰਦਾ ਹੈ ਤੇ ਮਨ ਨਹੀਂ ਤੁਹਾਡਾ ਟਿਕਦਾ। ਜਦੋਂ ਤੁਸੀਂ ਡਰ ਜਾਂਦੇ ਹੋ ਨਾ ਤੁਹਾਨੂੰ ਹੌਲ ਜੇ ਪੈਂਦੇ ਹੈ ਤੇ ਤੁਹਾਡਾ ਦਿਲ ਟਿਕਦਾ ਨਹੀਂ ਹੈ।
1: ਦੀਪ ਸਿਖਾ ਮਹਿ ਬਾਉ ਜੈਸੀ।
0: ਜਿਵੇਂ ਹਵਾ ਦੇ ਵਿੱਚ ਦੀਵੇ ਦੀ ਜਿਹੜੀ ਲਾਟ ਟਿਕਦੀ ਨਹੀਂ ਨਾ, ਇਸ ਤਰ੍ਹਾਂ ਤੁਹਾਡਾ ਮਨ ਡਾਵਾਂ ਡੋਲ ਰਹਿੰਦਾ ਹੈ। ਜਿਵੇਂ ਬਾਣੀ ਵਿੱਚ ਸਤਿਗੁਰੂ ਜੀ ਨੇ ਜਿਹੜਾ ਲੋਭੀ ਮਨੁੱਖ ਹੈ ਨਾ ਉਹਦੇ ਮਨ ਦੀ ਅਵਸਥਾ ਦੱਸੀ ਹੈ ਨਾ, ਕਬਹੂ ਜੀ ਅੜਾ ਊਬ ਚੜਤ ਹੈ, ਕਬਹੂ ਜਾਏ ਪਾਇਆ ਲਈ ਲੋਭੀ ਜੀ ਅੜਾ ਫਿਰਨਾ ਰਹਿਤ ਹੈ ਚਾਰੀ ਕੁੰਡਾਂ ਪਾਲੇ। ਉੱਥੇ ਲੋਭੀ ਜਿਹੜਾ ਮਨ ਹੈ ਇਹਦੀ ਅਵਸਥਾ ਦੱਸੀ ਹੈ। ਇੱਥੇ ਭਾਈ ਜੇਠਾ ਜੀ ਕਹਿੰਦੇ ਤੁਹਾਡੇ ਮਨ ਦੀ ਹਾਲਤ ਇਸ ਤਰ੍ਹਾਂ ਦੀ ਹੋ ਚੁੱਕੀ ਜਿਵੇਂ ਹਵਾ ਦੇ ਵਿੱਚ ਦੀਵੇ ਦੀ ਲਾਟ ਡੋਲਦੀ ਰਹਿੰਦੀ ਹੈ, ਇਸ ਡਰ ਕਰਕੇ ਤੁਹਾਡਾ ਮਨ ਡੋਲਦਾ ਰਹਿੰਦਾ ਹੈ।
1: ਮਾਨ ਸ਼ਾਹੂ ਕਾ ਸਾਚ ਸੁਣਾਈ।
0: ਇਹ ਸਾਧ ਸੰਗਤ ਜੀ ਜਦੋਂ ਬਾਦਸ਼ਾਹ ਨੇ ਇਹ ਗੱਲ ਸੁਣੀ ਹੈ ਨਾ ਤੇ ਕਹਿਣ ਲੱਗਾ ਹਕੀਮ ਜੀ ਬਿਲਕੁਲ ਤੁਸੀਂ ਸੱਚ ਸੁਣਾਇਆ, ਮੈਨੂੰ ਸੱਚ ਦੱਸਿਆ ਹੈ।
1: ਮਮ ਪੀਰਾ ਤੈ ਨਿਸ਼ਚੈ ਪਾਈ।
0: ਮਮ ਪੀਰਾ ਤੋਂ ਨਿਸ਼ਚੈ ਪਾਈ, ਮੇਰੀ ਜਿਹੜੀ ਪੀੜਾ ਹੈ ਮੇਰਾ ਜਿਹੜਾ ਰੋਗ ਹੈ ਜਿੱਥੋਂ ਮੈਂ ਦੁਖੀ ਹੈ ਨਾ, ਨਿਸ਼ਚੈ ਉਸ ਗੱਲ ਨੂੰ ਤੁਸੀਂ ਜਾਣ ਲਿਆ ਹੈ, ਸਮਝ ਲਿਆ ਹੈ।
1: ਸੁਣ ਹਜ਼ਰਤ ਆਵਤ ਜੁਗ ਛੇਰ।
0: ਇਸ ਤੋਂ ਬਾਅਦ ਭਾਈ ਜੇਠਾ ਜੀ ਕਹਿੰਦੇ ਬਾਦਸ਼ਾਹ ਇਸ ਤੋਂ ਅੱਗੇ ਵੀ ਦੱਸੀਏ, ਤੁਹਾਨੂੰ ਕੌਣ ਡਰਾਉਂਦਾ ਹੈ, ਕਾਹਤੋਂ ਡਰ ਆਉਂਦਾ ਹੈ। ਰਾਤ ਦੇ ਸਮੇਂ ਨਾ ਤੁਹਾਡੇ ਕੋਲ ਦੋ ਸ਼ੇਰ ਆਉਂਦੇ ਹਨ।
1: ਦੋ ਦਿਸਤੀ ਕਰ ਕੋਪ ਕਨੇਰ।
0: ਉਹ ਦੋਵੇਂ ਸ਼ੇਰ ਦੋਵਾਂ ਪਾਸਿਆਂ ਤੋਂ ਬੜੇ ਕ੍ਰੋਧ ਦੇ ਨਾਲ ਤੁਹਾਡੇ ਵੱਲੋਂ ਆਉਂਦੇ ਹਨ।
1: ਗੁਰੂ ਹੱਥ ਦੇ ਤੋਹੇ ਬਚਾਵੈ।
0: ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਨੂੰ ਆਣ ਕੇ ਉਹਨਾਂ ਸ਼ੇਰਾਂ ਤੋਂ ਹੱਥ ਦੇ ਕੇ ਬਚਾਉਂਦੇ ਹਨ।
1: ਨਾਹੀਂ ਤਾਂ ਦੋਨੋਂ ਤੁਮ ਕੋ ਖਾਵੈ।
0: ਬਾਦਸ਼ਾਹ ਇੱਕ ਗੱਲ ਹੈ, ਜੇ ਗੁਰੂ ਹਰਗੋਬਿੰਦ ਸਾਹਿਬ ਜੀ ਆਣ ਕੇ ਤੁਹਾਡੀ ਰੱਖਿਆ ਨਾ ਕਰਨ ਤੇ ਉਹ ਦੋਵੇਂ ਸ਼ੇਰ ਤੁਹਾਨੂੰ ਖਾ ਜਾਣ।
1: ਹਟਕ ਕਹਿ ਗੁਰ ਮਹਿਮਾ ਜਾਨ।
0: ਹਟਕ ਕਹਿ ਗੁਰ ਮਹਿਮਾ ਜਾਨ। ਸਤਸੰਗਤ ਜੀ ਮੁੜਦੇ ਹੋਏ ਤੇ ਭਾਈ ਜੇਠਾ ਜੀ ਕਹਿੰਦੇ ਜਦੋਂ ਉਹ ਸ਼ੇਰ ਵਾਪਸ ਜਾਂਦੇ ਆ ਨਾ ਇਹ ਵੀ ਤੈਨੂੰ ਗੱਲ ਕਹਿੰਦੇ ਕਿ ਗੁਰੂ ਦੀ ਮਹਿਮਾ ਨੂੰ ਜਾਣਨਾ ਕਰ, ਸਮਝਣਾ ਕਰ।
1: ਨਹੀਂ ਵਿਸਾਰਨ ਉਰਤੇ ਠਾਨ।
0: ਗੁਰੂ ਦੀ ਮਹਿਮਾ ਨੂੰ ਗੁਰੂ ਨੂੰ ਆਪਣੇ ਹਿਰਦੋਂ ਵਿੱਚੋਂ ਵਿਸਾਰਨਾ ਨਾ ਕਰ, ਭੁਲਾਉਣਾ ਨਾ ਕਰ।
1: ਡਰ ਰਬ ਡਰ ਹਰ ਬੇਹਿਤ ਯਤਨ ਬਤਾਵੇ।
0: ਤੈਨੂੰ ਡਰ ਦੂਰ ਕਰਨ ਵਾਸਤੇ ਫਿਰ ਉਹ ਯਤਨ ਦੱਸਦੇ ਹਨ।
1: ਸਿਉਂ ਕਿਉਂ ਕਰ ਤੁਮ ਹਿਰਦੇ ਨਾ ਲਿਆਵੈ।
0: ਭਾਈ ਜੇਠਾ ਜੀ ਕਹਿੰਦੇ ਬਾਦਸ਼ਾਹ ਜਿਵੇਂ ਤੈਨੂੰ ਉਹ ਬਣੇ ਹੋਏ ਸ਼ੇਰ ਸਮਝ ਆਉਂਦੇ ਹੈ ਡਰ ਤੋਂ ਬਚਣ ਵਾਸਤੇ, ਤੂੰ ਉਹ ਕਿਉਂ ਯਤਨ ਮਨ ਵਿੱਚ ਲਿਆਉਂਦਾ ਕਿਉਂ ਨਹੀਂ ਹੈ, ਉਹਦੇ ਬਾਰੇ ਸੋਚਦਾ ਕਿਉਂ ਨਹੀਂ ਹੈ।
1: ਜੇ ਨਾ ਸਮਝੋ ਮੈਂ ਸਮਝਾਵਾਂ।
0: ਭਾਈ ਜੇਠਾ ਜੀ ਕਹਿੰਦੇ ਬਾਦਸ਼ਾਹ ਜੀ ਉਹਨਾਂ ਦੀ ਗੱਲ ਤੈਨੂੰ ਸਮਝ ਨਹੀਂ ਨਾ ਲੱਗੀ ਤੇ ਮੈਂ ਸਮਝਾਵਾਂ, ਉਹ ਤੈਨੂੰ ਕੀ ਕਹਿਣਾ ਚਾਹੁੰਦੇ ਹੈ, ਕੀ ਸਮਝਾਉਣਾ ਚਾਹੁੰਦੇ ਹਨ।
1: ਰੋਗ ਤਰਾਸ ਸਭ ਦੂਰ ਮਿਟਾਉਂ।
0: ਤੇ ਮੈਂ ਤੈਨੂੰ ਉਹਨਾਂ ਦੀ ਗੱਲ ਸਮਝਾ ਕੇ ਤੇਰਾ ਡਰ ਵੀ ਤੇਰਾ ਰੋਗ ਵੀ ਸਭ ਕੁਝ ਮਿਟਾ ਦੇਵਾਂਗਾ, ਖਤਮ ਕਰ ਦੇਵਾਂਗਾ।
1: ਹਿਮ ਜੇਠੇ ਜਬ ਪਤੇ ਲਗਾਏ।
0: ਸਤਸੰਗਤ ਜੀ ਜਦੋਂ ਭਾਈ ਜੇਠਾ ਜੀ ਨੇ ਇੱਕ ਹਕੀਮ ਦੇ ਰੂਪ ਵਿੱਚ ਆਣ ਕੇ ਬਾਦਸ਼ਾਹ ਜਹਾਂਗੀਰ ਨੂੰ ਸਾਰੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਹਨ।
1: ਹਜ਼ਰਤ ਕਹਿਓ ਠੀਕ ਤੈ ਗਾਏ।
0: ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਹਕੀਮ ਜੀ ਜੋ ਕੁਝ ਵੀ ਤੁਸੀਂ ਦੱਸਿਆ ਨਾ ਬਿਲਕੁਲ ਠੀਕ ਦੱਸਿਆ ਹੈ।
1: ਆਪ ਜਿਮ ਹਟੇ ਬਤਾਵਨ ਕੀਜੈ।
0: ਹੁਣ ਮੇਰੀ ਬੇਨਤੀ ਹੈ ਵੀ ਜਿਵੇਂ ਇਹ ਸੁਪਨੇ ਵਿੱਚ ਆਉਣੋਂ ਹਟ ਜਾਣ ਤੇ ਮੈਨੂੰ ਡਰਾਉਣੋਂ ਹਟ ਜਾਣ ਨਾ ਸ਼ੇਰ, ਉਹ ਯਤਨ ਦੱਸਣਾ ਕਰੋ
1: ਤੋ ਪੂਰਨ ਉਸਤਾਦ ਖੀਜੈ।
0: ਇਵੇਂ ਲੱਗਦਾ ਤੁਹਾਡਾ ਜਿਹੜਾ ਉਸਤਾਦ ਹੈ ਨਾ ਪੂਰਨ ਹੈ, ਤੁਸੀਂ ਚੰਗੇ ਉਸਤਾਦ ਦੀ ਚੰਡੀ ਹੋਏ ਹੋ।
1: ਕਿਮ ਕੇਹਰ ਕਹਿ ਬੂਝ ਬੁਝਾਵੈ,
0: ਕਿਮ ਕੇਹਰ ਕਹਿ ਬੂਝ ਬੁਝਾਵੈ। ਤੇ ਬਾਦਸ਼ਾਹ ਪੁੱਛਦਾ ਵੀ ਜਿਹੜੀ ਕਿਹੜੀ ਸ਼ੇਰ ਹੈ ਨਾ, ਕਿਹੜੀ ਬੁਝਾਰਤ ਕਹਿ ਕੇ ਮੈਨੂੰ ਸਮਝਾਉਂਦੇ ਹਨ।
1: ਦਿਓ ਸਮਝਾਏ ਨਾ ਮਮ ਮਨ ਆਵੈ,
0: ਤੁਸੀਂ ਕਿਰਪਾ ਕਰਕੇ ਹਕੀਮ ਜੀ ਮੈਨੂੰ ਸਮਝਾ ਦੇਵੋ। ਉਹਨਾਂ ਦੀ ਗੱਲ ਮੇਰੇ ਮਨ ਵਿੱਚ ਸਮਝ ਨਹੀਂ ਆਉਂਦੀ, ਜਾਂ ਮੇਰੇ ਮਨ ਵਿੱਚ ਉਹਨਾਂ ਦੀ ਗੱਲ ਜਿਹੜੀ ਹੈ ਨਾ ਉਹ ਵੱਸਦੀ ਨਹੀਂ ਹੈ।
1: ਆਪਣੇ ਮੈਂ ਸਰਦਾ ਢਿੱਗ ਜਾਨੀ,
0: ਆਪਣੇ ਮੈਂ ਸਰਦਾ ਢਿੱਡ ਜਾਨੀ। ਜਦੋਂ ਇਹ ਗੱਲ ਬਾਦਸ਼ਾਹ ਦੀ ਸੁਣ ਕੇ ਨਾ ਭਾਈ ਜੇਠਾ ਜੀ ਨੇ ਸਮਝ ਲਿਆ ਕਿ ਇਹਦੀ ਸ਼ਰਧਾ ਸਾਡੇ 'ਤੇ ਬਣ ਗਈ ਹੈ। ਸਤਿਸੰਗ ਜੀ, ਇੱਦਾਂ ਹੀ ਜਿਹੜੇ ਠੱਗਣ ਵਾਲੇ ਲੋਕ ਹੁੰਦੇ ਆ ਨਾ, ਪਹਿਲਾਂ ਮਨੁੱਖ ਨੂੰ ਦੋ ਚਾਰ ਗੱਲਾਂ ਦੱਸ ਕੇ, ਜਿਵੇਂ ਜੋਗੀ ਆਉਂਦੇ ਕਿ ਸਾਡੇ ਕੋਲ ਗਿੱਦੜ ਸਿੰਘ ਹੀ ਹੈ, ਇਹਦੇ ਨਾਲ ਇੱਦਾਂ ਹੋ ਜਾਂਦਾ, ਇੱਦਾਂ ਹੋ ਜਾਂਦਾ। ਬੰਦਾ ਜਦੋਂ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦਾ, ਉਹ ਵੇਖ ਲੈਂਦੇ ਆ ਕਿ ਸਾਡੀਆਂ ਗੱਲਾਂ ਦਾ ਅਸਰ ਹੋ ਗਿਆ, ਕਿ ਹੁਣ ਅਸੀਂ ਇਹਨੂੰ ਠੱਗ ਸਕਦੇ ਹਾਂ। ਅਤੇ ਇਸੇ ਤਰ੍ਹਾਂ ਚਲੋ ਇਹ ਇੱਕ ਉਦਾਹਰਨ ਹੈ ਸਤਿਸੰਗਤ ਜੀ। ਜਦੋਂ ਭਾਈ ਜੇਠਾ ਜੀ ਨੇ ਵੇਖਿਆ ਕਿ ਬਾਦਸ਼ਾਹ ਹੁਣ ਬਿਲਕੁਲ ਸਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੈ, ਜੋ ਕਹਾਂਗੇ ਇਹਨੇ ਮੰਨ ਲੈਣਾ, ਜਦੋਂ ਭਾਈ ਜੇਠਾ ਜੀ ਨੇ ਵੇਖਿਆ ਵੀ ਇਹਦੀ ਸ਼ਰਧਾ ਸਾਡੇ 'ਤੇ ਬਣ ਗਈ ਹੈ,
1: ਤਬ ਜੇਠੀ ਮੁਖ ਗਿਰਾ ਬਖਾਨੀ।
0: ਉਸ ਵੇਲੇ ਫਿਰ ਜਦੋਂ ਕਹਿੰਦੀ ਲੋਹਾ ਗਰਮ ਹੋਵੇ ਨਾ, ਸੱਟ ਉਦੋਂ ਹੀ ਮਾਰਨੀ ਚਾਹੀਦੀ, ਉਦੋਂ ਫਿਰ ਉਸ ਗਰਮ ਲੋਹੇ ਨੂੰ ਜਿੱਧਰ ਨੂੰ ਮਰਜ਼ੀ ਤੁਸੀਂ ਘੁਮਾ ਲਓ, ਉਹਤੋਂ ਜੋ ਮਰਜ਼ੀ ਚੀਜ਼ ਤਿਆਰ ਕਰ ਲਵੋ। ਬਾਦਸ਼ਾਹ ਹੁਣ ਬਿਲਕੁਲ ਪ੍ਰੇਮ ਦੇ ਵਿੱਚ ਭਿੱਜਾ ਹੋਇਆ ਹੈ, ਇਹਦਾ ਭਰੋਸਾ ਭਾਈ ਜੇਠਾ ਜੀ 'ਤੇ ਬਣ ਗਿਆ। ਇਸ ਕਰਕੇ ਭਾਈ ਜੇਠਾ ਜੀ ਨੇ ਇਹ ਵਚਨ ਕਹੇ ਹਨ,
1: ਗੁਰਪਠ ਦੁਰਗਨਾ ਕੀਨ ਸੰਭਾਲੀ।
0: ਭਾਈ ਜੇਠਾ ਜੀ ਕਹਿਣ ਲੱਗੇ, ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਿਲੇ ਵਿੱਚ ਭੇਜ ਕਰਕੇ ਫਿਰ ਤੂੰ ਉਹਨਾਂ ਦੀ ਸੰਭਾਲ ਹੀ ਨਹੀਂ ਕੀਤੀ, ਉਹਨਾਂ ਨੂੰ ਚੇਤੇ ਹੀ ਨਹੀਂ ਕੀਤਾ।
1: ਅਵਧ ਬਦੀ ਤਬ ਸਭ ਦਿਨ 40,
0: ਜਦੋਂ ਭੇਜਣਾ ਸੀ ਉਸ ਸਮੇਂ ਤੂੰ 40 ਦਿਨ ਦੀ ਹੱਦ ਬੰਨੀ ਸੀ ਵੀ ਮਹਾਰਾਜ 40 ਦਿਨ ਵਾਸਤੇ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਜਾਣਾ ਹੈ।
1: ਸੋ ਬਤੀਤ ਉੱਪਰ ਦਿਨ ਗਏ।
0: ਭਾਈ ਜੇਠਾ ਜੀ ਕਹਿਣ ਲੱਗੀ ਉਹ 40 ਦਿਨ ਤੇ ਬਤੀਤ ਹੋ ਗਏ, ਉਹਨਾਂ ਤੋਂ ਉੱਪਰ ਵੀ ਕੁਝ ਦਿਨ ਬਤੀਤ ਹੋ ਗਏ ਹਨ।
1: ਨਿਕਟ ਗੁਰੂ ਨਾ ਬੁਲਾਵਤ ਭਏ,
0: ਤੂੰ ਅਜੇ ਵੀ ਗੁਰੂ ਨੂੰ ਆਪਣੇ ਪਾਸ ਨਹੀਂ ਬੁਲਾ ਰਿਹਾ।
1: ਗੁਰੂ ਸੰਗ ਝੂਠ ਬੋਲ ਬੋ ਠਾਨਾ,
0: ਤੂੰ ਗੁਰੂ ਨਾਲ ਝੂਠ ਬੋਲਿਆ ਹੈ।
1: ਇਹ ਫਲ ਹੋਇਓ ਤ੍ਰਾਸ ਮਹਾਨਾ,
0: ਗੁਰੂ ਨਾਲ ਝੂਠ ਬੋਲਣ ਦਾ ਇਹ ਤੈਨੂੰ ਜਿਹੜਾ ਡਰ ਰੂਪੀ ਫਲ ਪ੍ਰਾਪਤ ਹੋਇਆ ਹੈ।
1: ਜੇਕਰ ਆਜ ਨਾ ਮਨੁੱਜ ਪਠਾਵੈ,
0: ਜੇਕਰ ਭਾਈ ਜੇਠਾ ਜੀ ਕਹਿੰਦੇ ਗੁਰੂ ਨੂੰ ਕਿਲੇ ਵਿੱਚੋਂ ਬਾਹਰ ਲਿਆਉਣ ਵਾਸਤੇ ਅੱਜ ਹੀ ਤੂੰ ਆਪਣਾ ਮਨੁੱਖ ਨਹੀਂ ਭੇਜੇਗਾ,
1: ਡਰੇ ਨਾ ਕੇਹਰ ਆਵਤ ਘਾਵੈ,
0: ਫਿਰ ਅੱਜ ਰਾਤ ਨੂੰ ਜਿਹੜੀ ਕਿਹੜੀ ਸ਼ੇਰ ਆਉਣਗੇ ਨਾ, ਅੱਜ ਗੁਰੂ ਦੇ ਵੀ ਪਿੱਛੇ ਹਟਾਇਆ ਉਹਨਾਂ ਟਲਣਾ ਨਹੀਂ, ਤੈਨੂੰ ਖਾ ਜਾਣਾ ਹੈ।
1: ਸਮਾਂ ਬੀਤੈ ਕੁਛ ਹੋਵੈ ਨਾ ਉਪਾਈ,
0: ਬਾਦਸ਼ਾਹ ਇੱਕ ਗੱਲ ਚੇਤੇ ਰੱਖੀ, ਜਦੋਂ ਸਮਾਂ ਬਤੀਤ ਹੋ ਜਾਵੇ ਨਾ, ਲੰਘ ਜਾਵੇ, ਫਿਰ ਮਨੁੱਖ ਦੇ ਕੋਲੋਂ ਕੋਈ ਯਤਨ ਨਹੀਂ ਹੁੰਦਾ।
1: ਗੁਰ ਦਿਸ ਨਮੋ ਕਰੋ ਸਿਰ ਨਿਆਈ,
0: ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤੇ ਹੁਣੇ ਗੁਰੂ ਮਹਾਰਾਜ ਜੀ ਦੇ ਵੱਲ ਆਪਣਾ ਸੀਸ ਚੁਕਾ ਕੇ ਉਹਨਾਂ ਨੂੰ

0: ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਮੈਨੂੰ ਖਿਮਾ ਕਰ ਦਿਓ ਅਤੇ ਆਪਣੇ ਬਿਰਧ ਨੂੰ ਸੰਭਾਲਣਾ ਕਰੋ।
1: ਪਠੋ ਮਨੁੱਜ ਅਬ ਨਿਕਟ ਹਕਾਰੋ।
0: ਹੁਣੀ ਭਾਈ ਜੇਠਾ ਜੀ ਕਹਿੰਦੇ ਆਪਣਾ ਮਨੁੱਖ ਭੇਜ ਕੇ ਤੇ ਸਤਿਗੁਰੂ ਜੀ ਨੇ ਆਪਣੇ ਪਾਸ ਬੁਲਾਉਣਾ ਕਰ।
1: ਦਰਸ਼ਨ ਕਰੋ ਸੀਸ ਪਗ ਧਾਰੋ।
0: ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਤੇ ਆਪਣਾ ਜਿਹੜਾ ਸੀਸ ਹੈ ਸਿਰ ਹੈ ਉਹਨਾਂ ਦੇ ਚਰਨਾਂ ਤੇ ਰੱਖਣਾ ਕਰ।
1: ਉੱਠ ਕਰ ਅਭੇ ਨਾ ਬੂਝੋ ਕੋਈ।
0: ਹੁਣੇ ਉੱਠ ਕਰਕੇ ਨਾ ਇੱਕ ਮਨੁੱਖ ਭੇਜ ਕਿਸੇ ਨੂੰ ਪੁੱਛੇ ਨਾ, ਕਿਸੇ ਦੇ ਨਾਲ ਸਲਾਹ ਨਾ ਕਰੇ।
1: ਕਰੋ ਅਰਜ ਕਬ ਤਰਾਸ ਨਾ ਹੋਈ।
0: ਕਰੋ ਅਰਜ ਕਬ ਤਰਾਸ ਨਾ ਹੋਈ। ਹੁਣੇ ਉੱਠ ਕਰਕੇ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰ, ਅਰਜ ਕਰ। ਅਰਦਾਸ ਤੋਂ ਬਾਅਦ ਭਾਈ ਜੇਠਾ ਜੀ ਕਹਿੰਦੇ ਕਦੇ ਤੈਨੂੰ ਡਰ ਨਹੀਂ ਆਵੇਗਾ। ਜੇ ਤੂੰ ਗੱਲ ਮੰਨ ਕੇ ਗੁਰੂ ਅੱਗੇ ਅਰਜ ਕਰੇਗਾ ਨਾ ਤੇ ਗੁਰੂ ਤੇਰੇ ਤੇ ਕਿਰਪਾ ਕਰੇਗਾ, ਫਿਰ ਕਦੇ ਵੀ ਤੈਨੂੰ ਡਰ ਨਹੀਂ ਲੱਗੇਗਾ।
1: ਸੁਣ ਹਜ਼ਰਤ ਔਰ ਲਾਗੀ ਆਛੇ।
0: ਜਦੋਂ ਭਾਈ ਜੇਠਾ ਜੀ ਦੀ ਇਹ ਗੱਲ ਬਾਦਸ਼ਾਹ ਜਹਾਂਗੀਰ ਨੇ ਸੁਣੀ ਹੈ, ਸਤਸੰਗ ਜੀ ਉਹਦੇ ਮਨ ਨੂੰ ਇਹ ਗੱਲ ਭਾ ਗਈ ਹੈ, ਚੰਗੀ ਲੱਗੀ ਹੈ।
1: ਸਾਚ ਜਾਨ ਗੁਰ ਮਿਲਨੋ ਬਾਛੇ।
0: ਸਾਚ ਜਾਨ ਗੁਰ ਮਿਲਨੋ ਬਾਛੀ, ਇਹ ਗੱਲ ਸੱਚੀ ਜਾਣ ਕੇ ਹੁਣ ਸਤਿਗੁਰੂ ਜੀ ਨੂੰ ਮਿਲਣਾ ਚਾਹੁੰਦਾ ਹੈ।
1: ਬੰਧਨ ਜੇਠੇ ਕੀ ਦੇ ਸ਼ਕੀਨ।
0: ਭਾਈ ਜੇਠਾ ਜੀ ਦੇ ਵੱਲ ਵੀ ਹੱਥ ਜੋੜ ਕੇ ਇਸ ਨੇ ਵੰਦਨਾ ਕੀਤੀ ਹੈ।
1: ਇਹੋ ਦਰਬ ਬਹੁ ਆਇਸ ਦੀਨ।
0: ਆਪਣੇ ਜਿਹੜੇ ਅਹਿਲਕਾਰ ਸਨ ਉਹਨਾਂ ਨੂੰ ਹੁਕਮ ਕੀਤਾ ਹੈ ਕਿ ਇਸ ਹਕੀਮ ਨੂੰ ਬਹੁਤਾ ਧਨ ਦੇਵੋ।
1: ਕਹਿ ਜੇਠਾ ਮੈਂ ਲੇਤ ਨਾ ਧਨ ਕੋ।
0: ਜਦੋਂ ਬਾਦਸ਼ਾਹ ਨੇ ਧਨ ਦੇਣ ਦੀ ਗੱਲ ਆਪਣੇ ਜਿਹੜੇ ਅਹਿਲਕਾਰ ਸਨ ਉਹਨਾਂ ਨੂੰ ਕਹੀ ਤੇ ਉਸ ਵੇਲੇ ਭਾਈ ਜੇਠਾ ਜੀ ਕਹਿੰਦੇ ਨਹੀਂ, ਮੈਂ ਧਨ ਨਹੀਂ ਲੈਂਦਾ, ਪੈਸੇ ਨਹੀਂ ਲੈਂਦਾ।
1: ਜਬ ਲੱਗ ਹੋਤ ਆਨੰਦ ਨਾ ਮਨ ਕੋ।
0: ਜਦੋਂ ਤੱਕ ਤੁਹਾਡੇ ਮਨ ਨੂੰ ਆਨੰਦ ਨਹੀਂ ਪ੍ਰਾਪਤ ਹੋ ਜਾਂਦਾ।
1: ਹੁਣ ਹਮ ਆਵੈ ਗੁਰ ਜਬ ਦੇਖੈ।
0: ਫਿਰ ਭਾਈ ਜੇਠਾ ਜੀ ਕਹਿੰਦੇ ਅਸੀਂ ਆਵਾਂਗੇ ਜਦੋਂ ਤੂੰ ਗੁਰੂ ਦੇ ਦਰਸ਼ਨ ਕਰੇਗਾ।
1: ਸੁਖ ਕੋ ਪਾਵਤ ਹਮ ਹੋ ਪਰੀਖੈ।
0: ਸੁਖ ਕੋ ਪਾਵਤ ਹਮ ਹੋ ਪਰੀਖੈ, ਕਿ ਸਾਡੇ ਦੇਖਦੇ ਹਾਂ ਤੂੰ ਸੁੱਖ ਨੂੰ ਪ੍ਰਾਪਤ ਕਰੇਗਾ ਜਦੋਂ ਸਤਿਗੁਰੂ ਜੀ ਉਹਨੇ ਆਪਣੇ ਪਾਸ ਬੁਲਾਵੇਗਾ ਨਾ, ਸਤਿਗੁਰੂ ਜੀ ਦੇ ਦਰਸ਼ਨ ਕਰੇਗਾ, ਅਸੀਂ ਉਦੋਂ ਤੇਰੇ ਕੋਲ ਆਵਾਂਗੇ, ਸਾਡੇ ਸਾਹਮਣੇ ਤੂੰ ਸੁੱਖ ਪ੍ਰਾਪਤ ਕਰੇਗਾ।
1: ਜਿਮ ਕਹਿ ਨਿਕਸ਼ਿਓ ਵਹਿਰ ਪਧਾਰਾ।
0: ਇਹ ਵਚਨ ਕਰਕੇ ਭਾਈ ਜੇਠਾ ਜੀ ਮਹਿਲਾਂ ਤੋਂ ਬਾਹਰ ਨਿਕਲੇ ਅਤੇ ਫਿਰ ਉਸ ਅਸਥਾਨ ਵੱਲ ਨੂੰ

0: ਵਜ਼ੀਰ ਆਪਣਾ ਜਿਹੜਾ ਦਰਬਾਰੀ ਉਸਨੂੰ ਪਾਸ ਬੁਲਾਇਆ ਹੈ,
1: ਕਹੋ ਜਾਹੋ ਅਬ ਹਵੈ ਕਰ ਤਿਆਰ,
0: ਉਸੇ ਵੇਲੇ ਹੁਕਮ ਕੀਤਾ ਕਿ ਹੁਣੇ ਤਿਆਰ ਹੋ ਕੇ ਜਾਣਾ ਕਰ।
1: ਸਤਿਗੁਰ ਕੀ ਢਿਗ ਬਿਲਮ ਵਿਸਾਰ,
0: ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਗਵਾਲੀਅਰ ਦੇ ਕਿਲੇ ਵਿੱਚ ਜਾ, ਦੇਰੀ ਨਹੀਂ ਲਾਉਣੀ।
1: ਮਮ ਦਿਸਤੀ ਲਈ ਗਮਹੁ ਉਪਾਇਨ,
0: ਮੇਰੇ ਵੱਲੋਂ ਸਤਿਗੁਰੂ ਜੀ ਦੇ ਕੋਲ ਭੇਟਾ ਲੈ ਕੇ ਜਾਣਾ ਕਰ।

0: ਅਤੇ
1: ਬਹੁਤੀਆਂ ਬੇਨਤੀਆਂ ਕਰਕੇ ਮੇਰੇ ਵੱਲੋਂ ਕਿ ਮਹਾਰਾਜ ਖਿਮਾ ਹੋ ਗਈ ਹੈ, ਵਾਹਿਗੁਰੂ ਮੇਰੇ ਕੋਲ ਭੁੱਲ ਹੋ ਗਈ ਹੈ ਅਤੇ ਮੈਨੂੰ ਖਿਮਾ ਕਰ ਦਿਓ। ਜਿੰਨੇ ਦਿਨ ਤੁਹਾਡੀ ਨਾਲ ਇੱਥੇ ਰਹਿਣ ਵਾਸਤੇ ਬਚਨ ਕੀਤਾ ਸੀ ਉਹਨਾਂ 40 ਦਿਨਾਂ ਤੋਂ ਉੱਪਰ ਤੁਸੀਂ ਇਸ ਕਿਲੇ ਵਿੱਚ ਰਹੇ ਹੋ, ਇਸ ਗੱਲ ਦੀ ਖਿਮਾ ਕਰ ਦਿਓ ਕਿ ਹੁਣ ਆਪ ਜੀ ਬਾਦਸ਼ਾਹ ਚਾਹੁੰਦਾ ਹੈ ਕਿ ਮੇਰੇ ਨਾਲ ਵਾਪਸ ਬਾਦਸ਼ਾਹ ਕੋਲ ਚੱਲਣਾ ਕਰੋ।
0: ਦੇਹੋ ਦਰਸ ਨਿਜ ਕਰਨਾ ਠਾਨੂ,
1: ਆਪ ਜੀ ਕਿਰਪਾ ਕਰੋ ਮੈਨੂੰ ਆਣ ਕੇ ਦਰਸ਼ਨ ਦੇਵੋ।
0: ਕਹਿ ਤਿਸ ਤੋਂ ਤੁਰਤ ਪਠਾਇਓ।
1: ਇਹ ਕਹਿ ਕੇ ਨਾ ਸਤਸੰਗ ਜੀ ਆਪਣੇ ਮੰਤਰੀ ਨੂੰ ਬਾਦਸ਼ਾਹ ਜਹਾਂਗੀਰ ਨੇ ਤੁਰੰਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਹੈ।
0: ਗੁਰ ਦਿਸ ਮੁਖ ਕਰ ਸੀਸ ਝੁਕਾਇਓ।
1: ਬਾਦਸ਼ਾਹ ਨੇ ਗੁਰੂ ਵੱਲ ਜਿਸ ਪਾਸੇ ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰੂ ਜੀ ਜਪ ਤਪ ਕਰ ਰਹੇ ਨੇ ਨਾ, ਉਸ ਪਾਸੇ ਨੂੰ ਆਪਣਾ ਮੁੱਖ ਕਰਕੇ ਸਤਿਗੁਰੂ ਜੀ ਨੂੰ ਯਾਦ ਕਰਕੇ ਸੀਸ ਚੁਕਾਇਆ, ਨਮਸਕਾਰ ਕੀਤੀ ਹੈ, ਨਾਲ ਬੇਨਤੀ ਕੀਤੀ ਜਿਵੇਂ ਭਾਈ ਜੇਠਾ ਜੀ ਨੇ ਸਮਝਾਇਆ ਸੀ ਕਿ ਮਹਾਰਾਜ ਮੇਰੇ ਕੋਲ ਜਿਹੜੀ ਅਵਗਿਆ ਹੋ ਗਈ, ਆਪ ਜੀ ਦੀ ਨਰਾਦਰੀ ਹੋਈ ਹੈ ਤੇ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ ਦੇਵੋ।
0: ਮੈਂ ਸਮਝ ਸ਼ਰਨ ਗੁਰ ਤੋਰੀ,
1: ਮਹਾਰਾਜ ਹੁਣ ਮੈਂ ਸਮਝ ਗਿਆ ਤੇ ਆਪ ਜੀ ਦੀ ਸ਼ਰਨ ਵਿੱਚ ਹਾਂ।
0: ਫਿਰ
1: ਸਤਸੰਗਤ ਜੀ ਬਾਦਸ਼ਾਹ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ ਹੈ,
0: ਰਹੋ ਜਾਮਨੀ ਬਿਖੈ ਸੁਖਾਰਾ।
1: ਮਹਾਰਾਜ ਨੂੰ ਅਰਦਾਸ ਕਰਨ ਤੋਂ ਬਾਅਦ ਫਿਰ ਇਹਨੇ ਜਿਵੇਂ ਭਾਈ ਜੇਠਾ ਜੀ ਨੇ ਸਮਝਾਇਆ ਸੀ ਨਾ ਕਿ ਗੁਰੂ ਨੂੰ ਯਾਦ ਕਰੇਂਗਾ ਤੇ ਰਾਤ ਤੂੰ ਸੌਖਾ ਰਵੇਂਗਾ, ਉਸ ਗੱਲ ਨੂੰ ਚੇਤੇ ਕੀਤਾ ਹੈ।
0: ਗੁਰਸੰਗ ਝੂਠ ਕਹਿਣ ਫਲ ਲਾਗਾ,
1: ਇਹ ਜਿਹੜਾ ਗੁਰੂ ਦੇ ਨਾਲ ਝੂਠ ਬੋਲਣ ਦਾ ਹੀ ਮੈਨੂੰ ਫਲ ਪ੍ਰਾਪਤ ਹੋਇਆ ਹੈ।
0: ਅੱਗੇ ਕਰੋਂ ਅਦਕ ਅਨੁਰਾਗਾ,
1: ਅੱਗੇ ਹੁਣ ਮੈਂ ਸਤਿਗੁਰੂ ਜੀ ਦੇ ਨਾਲ ਬੜਾ ਪਿਆਰ ਕਰਾਂਗਾ, ਉਹਨਾਂ ਦਾ ਸਤਿਕਾਰ ਕਰਾਂਗਾ।
0: ਜੇਕਰ ਆਜ ਸ਼ੇਰ ਦਰਸਾਵਾਂ,
1: ਇਹ ਮਨ ਵਿੱਚ ਸੋਚਦਾ ਕਿ ਜੇ ਅੱਜ ਰਾਤ ਨੂੰ ਮੈਨੂੰ ਸ਼ੇਰ ਦਿਸੇ ਦੁਬਾਰਾ ਮੇਰੇ ਕੋਲ ਆਏ,
0: ਇਹ ਨਹਿ ਅਪਰ ਯਤਨ ਕਰਵਾਵਾਂ,
1: ਫਿਰ ਮੈਂ ਇਹ ਗੱਲ ਨਹੀਂ ਮੰਨਾਂਗਾ, ਕੋਈ ਹੋਰ ਯਤਨ ਆਪਣੇ ਵਾਸਤੇ ਕਰਵਾਵਾਂਗਾ।
0: ਜਬ ਜੇਠਾ ਸਤਿਗੁਰ ਢਿੱਗ ਗਯੋ,
1: ਇੱਧਰ ਹੁਣ ਸਤਸੰਗਤ ਜੀ ਭਾਈ ਜੇਠਾ ਜੀ ਜਦੋਂ ਹਕੀਮ ਬਣ ਕੇ ਬਾਦਸ਼ਾਹ ਨੂੰ ਮਿਲੇ ਨੇ, ਇਸ ਤੋਂ ਬਾਅਦ ਸਤਿਗੁਰੂ ਜੀ ਦੇ ਕੋਲ ਗਏ ਹਨ।
0: ਅੰਤਰ ਜਾਮੀ ਸਭ ਲੱਖ ਲਇਓ,
1: ਅੰਤਰ ਜਾਮੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀ ਖੇਡ ਜਾਣ ਲਈ ਹੈ।
0: ਬ੍ਰਿਧ ਜੁੱਤ ਬੈਠੇ ਸੇਵਕ ਸਾਰੇ,
1: ਬਾਬਾ ਬੁੱਢਾ ਜੀ ਦੇ ਸਹਿਤ ਸਾਰੇ ਹੀ ਸਿੱਖ ਸੇਵਕ ਬੈਠੇ ਹਨ।
0: ਸ੍ਰੀ ਹਰਗੋਬਿੰਦ ਬਾਕ ਉਚਾਰੀ,
1: ਉਸ ਸਮੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਦੇ ਸਾਹਮਣੇ ਇਹ ਬਚਨ ਕਹੇ ਨੇ, ਉਹ ਬਚਨ ਕੀ ਨੇ, ਕਿਵੇਂ ਭਾਈ ਜੇਠਾ ਜੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰਦੇ ਹੈ, ਕੀ ਬਚਨ ਕਰਦੇ ਹੈ, ਉਹ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਸਰਵਣ ਕਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ। ਸੰਗਤ ਜੀ, ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਦਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਤਾਵੈ ਧਾਏ। ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰਕਾ ਅਤੇ ਅੰਤਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਨਿਰਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ।

ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇਖ ਦੇਖ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਸੰਧਿਆ ਵਿੱਚੋਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਸ ਸਾਹਿਬ, ਉਪਰੰਤ ਗੁਰਬਾਣੀ ਕੀਰਤਨ, ਕਥਾ ਵਿਚਾਰਾਂ, ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਵੇਂ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ। ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ, ਭੋਗ ਲੱਗਿਆ ਸੀਤ ਪ੍ਰਸ਼ਾਦ। ਸਾਧ ਸੰਗਤ ਪ੍ਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜਪੇ ਪਾਤਸ਼ਾਹ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਪਾਤਸ਼ਾਹ ਜੀ ਕਿਰਪਾ ਕਰੋ, ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿੰਦਰਾਂ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

0: ਜੈਸੀ ਬਨ ਬਿਖੈ ਮਲਿਆਗਰ ਸੋਧਾ ਕਪੂਰ।
1: ਸੂਦ ਕੈ ਸੁਬਾਸੀ ਸੁਬਾਸ ਬਹਿ ਸਾਵਹੀ,
0: ਤੈਸੇ ਗੁਰਬਾਣੀ ਬਿਖੈ ਸਕਲ ਪਦਾਰਥ ਹੈ ਜੋ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮੁਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰਪਾਗਾ।

Sí.

बड़ा अच्छा लगता है।

تقريبا الأدلع.

كده قال لي

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਹਿ ਮਿਟਾਵੈ, ਸਿਮਰ ਜਸ ਬਸੰਭਰਿ ਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪ੍ਰਾਣ ਸਿਮਰ ਸੁਦਾਖਿਰ, ਕਿਨੇ ਰਾਮ ਨਾਮਿ ਕਾਖਿਰ, ਕਿਨ ਕੈਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਗਿਨ ਆਵੈ, ਕੰਖੀ ਏਕ ਦਰਸ ਦੁਹਾਰੁ, ਨਾਨਕ ਕੁਨ ਸੰਗ ਮੋਹਿ ਉਦਾਰੁ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨ ਕਮਨ ਵਿਸਰਾਮ ਰਹਾਉ, ਪ੍ਰਭ ਕਾ ਸਿਮਰਨ ਗਰਭ ਨ ਬਸੈ, ਪ੍ਰਭ ਹਮ ਦੁਖ ਜਮਨਾ ਸੈ, ਪ੍ਰਭ ਹਮ ਕਾਲ ਪਰ ਹਰੈ, ਪ੍ਰਭ ਕਾ ਸਮਨ ਦੁਸਮਨ ਟਰੈ। ਪ੍ਰਭ ਸਿਮਰਤ ਕਾਸ਼ ਬਿਘਨ ਰਾਉ ਗਏ, ਪ੍ਰਭ ਕੇ ਸਿਮਰਨ ਆਨੰਦ ਨ ਜਾਉ ਗਏ, ਪ੍ਰਭ ਕੇ ਸਮ ਭਾਵ ਨਾ ਵਿਆਹ ਪੈ, ਪ੍ਰਭ ਕੇ ਸਮ ਦੁੱਖ ਨਾ ਸੰਤਾ ਪੈ। ਪ੍ਰਭ ਕਾ ਸਿਮਰਨ ਸਾਧ ਕਾ ਸੰਗ, ਸਰਵਨ ਦਾ ਨਾਨਕ ਹੈ ਰੰਗ, ਪ੍ਰਭ ਕੇ ਸਿਮਰਨ ਰਿਦ ਸਿਧ ਨਾਨਿਦ। ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਾ ਸਿਮਰਨ ਜਾਪਤਾ ਪੂਜਾ, ਪ੍ਰਭ ਕਾ ਸਿਮਰਨ ਬਿਨਸਾ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਹ ਮਾਨੀ, ਪ੍ਰਭ ਕਾ ਸਿਮਰਨ ਹੁਲੇ ਸੁ ਪਰਾਇ, ਪ੍ਰਭ ਕਾ ਸਿਮਰਨ ਸੁਫਲ ਫਲਾ। ਸੀ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਾ ਲਾਗੋ ਪਾਈ, ਪ੍ਰਭ ਕਾ ਸਿਮਰਨ ਸਭਤੀ ਊਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤੁਰਸਨਾ ਬੁਝੈ, ਪ੍ਰਭ ਕਾ ਸਿਮਰਨ ਸਭ ਕੇਸ ਸੋਜੈ। ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਾਨ ਕਾ ਦਾਸਨ ਦਸਨਾ। ਪ੍ਰਭ ਕਉ ਸਿਮਰਹਿ ਸੀ ਧਨਵੰਤੀ, ਪ੍ਰਭ ਕੇ ਸਿਮਰਹਿ ਸੀ ਪਾਤਵੰਤੀ, ਪ੍ਰਭ ਕੇ ਸਿਮਰਹਿ ਸੀ ਜਨ ਪ੍ਰਵੈਨ, ਪ੍ਰਭ ਕੇ ਸਿਮਰਹਿ ਸੀ ਪੁਰਖ ਪ੍ਰਧਾਨ, ਪ੍ਰਭ ਕੇ ਸਿਮਰਹਿ ਸੀ ਬੀ ਮਹਤਾ ਜੀ, ਪ੍ਰਭ ਕੇ ਸਿਮਰਹਿ ਸੀ ਸਰਬਗਿਰਾ ਜੀ। ਪ੍ਰਭ ਕਉ ਸਿਮਰਹਿ ਸੀ ਸੁਖਵਾਸੀ, ਪ੍ਰਭ ਕੇ ਸਿਮਰਹਿ ਸਦਾ ਅਵਨਾਸੀ, ਸਿਮਰੰਤੀ ਰਾਗੀ ਜਨਾਬ ਦਇਆਲ, ਨਾਨਕ ਜਨਕ ਮੰਗਰ ਵੈਲ, ਪ੍ਰਭ ਕੇ ਸਿਮਰਹਿ ਸੀ ਪਰਪਕਾਰੀ, ਪ੍ਰਭ ਕੇ ਸਿਮਰਤਨ ਸਦਬਰਹਾਰੀ। ਪ੍ਰਭ ਕਉ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੇ ਸਿਮਰਤਨ ਸੁਖ ਬਿਹਾਵੈ, ਪ੍ਰਭ ਕੇ ਸਿਮਰਤਨ ਆਤਮ ਜੀਤੈ, ਪ੍ਰਭ ਕੇ ਸਿਮਰਤਨ ਨਿਰਮਲ ਜੀਤੈ, ਪ੍ਰਭ ਕੇ ਸਿਮਰਤਨ ਆਨੰਦ ਕਨੇਰੇ, ਪ੍ਰਭ ਕੇ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬ ਹਨਾ ਚੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਨੀ, ਪ੍ਰਭ ਕਾ ਸਿਮਰ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਹ ਚਰਾਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਜਨ ਕਾਰ, ਸੁਖ ਪ੍ਰਭ ਸਿਮਰਨ ਕਾਂਤਰਾ ਪੈਰ, ਸਿਮਰਹ ਸੀ ਜਨ ਜਨ ਕੋ ਪ੍ਰਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰ ਲਗਵੇ ਦੇ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੀ, ਹਰ ਸਿਮਰਨ ਨੀਚ ਚਹੁ ਕੁੰਠ ਜਾਤੀ, ਹਰ ਸਿਮਰਨ ਧਾਰਿ ਸਭ ਧਰਨਾ, ਸਿਮਰ ਸਿਮਰ ਹਰਿ ਕਾਰਨ ਕਰੁਣਾ, ਹਰ ਸਿਮਰਨ ਕੀਓ ਸਗਲ ਔਕਾਰ, ਹਰ ਸਿਮਰਨ ਮਹਾ ਨਿਰੰਕਾਰ, ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਨਾਥ ਸਰਣ ਤੁਮਾਰੀ ਆਯੋ, ਨਾਨਕ ਪ੍ਰਭ ਸਾਧ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਇ, ਜਹ ਮਹ ਪਾਇਆ ਦੂਤ ਜਮ ਦਲੈ, ਤਹ ਕੀਵਨ ਨਾਮ ਸੰਗ ਤੇਰਾ ਚੱਲੈ, ਜਹ ਮੁਸਕਲ ਹੋਇਆ ਦੁਪਹਿਰੀ, ਹਰਿ ਕੋ ਨਾਮ ਖਨਮਾ ਹੈ ਉਦਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਾਰੈ, ਹਰਿ ਕੋ ਨਾਮ ਕੂਟ ਪਾਪ ਪਰ ਹਰੈ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵਹੁ ਸੁਖ ਨੇਰੇ, ਸਭ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰਿ ਕੋ ਨਾਮ ਜਪਤ ਹੋਇ ਸੁਖੀਆ, ਲੈਖ ਕਰੋਰੀ ਬੰਧਨ ਪਰੈ, ਹਰਿ ਕੋ ਨਾਮ ਜਪਤ ਨਿਹ ਤਾਰੰਗ ਕੁਮਾਰ, ਰੰਗ ਦੇਖਣਾ ਬੁਝ ਜਾਵੈ, ਹਰਿ ਕੋ ਨਾਮ ਜਪਤ ਆਗ ਹੈ, ਜਿਹ ਮਾਰਗ ਹੋ ਜਾਤ ਅਕੇਲਾ, ਤਾਂ ਹਰਿ ਨਾਮ ਸੰਗ ਹੋਤ ਸੁਹਿ ਰਹਿ, ਸਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂੜਤ ਨਹੀਂ ਕੋਟ ਲਖ ਬਹਿ, ਨਾਮ ਜਪਤ ਤਹਿ ਪਾਰ ਪਰਾਹਿ, ਅਨਕ ਬਿਘਨ ਜਹਾਇ ਸੰਗ ਹਰ, ਹਰਿ ਕਾ ਨਾਮ ਤਤਕਾਲ ਉਹਨ ਹਰ, ਅਨਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਾਵ ਮੈਲ ਮਲ ਕਬ ਨ ਤੋਵੈ, ਹਰਿ ਕਾ ਨਾਮ ਕੂੜ ਪਾਵ ਖੋਵੈ, ਐਸਾ ਨਾਮ ਜਪ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹ ਮਾਰਗ ਕੀ ਗਨ ਜਹਨ ਕੋਸਾ, ਹਰਿ ਕਾ ਨਾਮ ਮੂਹਾ ਸੰਗ ਦੋਸਾ, ਜਿਹ ਪੈਡ ਮਹਾਂਦ ਗੁਬੈਰ, ਹਰਿ ਕਾ ਨਾਮ ਸੰਗ ਜੀਆ, ਰਾਜਾ ਪੰਥ ਤੇਰਾ ਕੋ ਨ ਸੰਜਾਨੂ, ਹਰਿ ਕਾ ਨਾਮ ਤਹਿਲਾਰ ਪਛਾਨੂ, ਜਹ ਮਹਾਂ ਪਾਇਆ ਤਬ ਬਹੁ ਕਾਮ, ਤਹ ਹਰਿ ਕੇ ਨਾਮ ਕੀ ਤੁਮ ਪ੍ਰਸ਼ਾਮ, ਜਹਾਂ ਤ੍ਰਿਖਾ ਮਾ ਤੋ ਜਾ ਕਰ ਖੈ, ਤਹ ਨਾਨਕ ਹਰਿ ਹਰਿ ਅੰਮ੍ਰਿਤ ਬਰ ਖੈ, ਭਗਤ ਜਨਕ ਵਰਤ ਨਾਮ, ਸੰਤ ਜਨਕ ਅਮਰ ਵਿਸਰਾਮ, ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੇ ਨਾਮ ਉਦਰੇ ਜਨ ਕੋਟ, ਹਰਿ

ਜੁਗਤ ਹਰ ਕਾ ਨਾਮ ਜਨ ਕਾ ਤ੍ਰਉਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਬ ਪਰ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ

ਸਾਹਿਬ ਸੰਤ ਸੰਗੜ ਭਾਗ ਪਾਈ ਆ ਸੰਤ ਸਿਵਾ ਨਾਮ ਧਿਆਈ ਆ ਨਾਮ ਤੁਲਕਾ ਸ਼ਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹੁ ਸ਼ਾਸਤ੍ਰ ਬਸ ਸਿਮਰਤੀ ਪਿਖ ਸਰਬ ਢਡੋਰ ਪੂਜ ਸਨਾਹੀ ਹਰ ਹਰਿ ਨਾਨਕ ਨਾਮ ਅਮੂਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤ੍ਰ ਸਿਮਰਤ ਵਕਿਆ ਯੋਗ ਅਭਿਆਸ ਕਰਮ ਭ੍ਰਮ ਕਿਰਿਆ ਸਭ ਤਿਆਗ ਬਨਮਧੀ ਫਿਰਿਆ ਅਨੁਕ ਪ੍ਰਕਾਰ ਕੀ ਵਹ ਜਤਨ ਪੁਨ ਦਨ ਹੋਮੇ ਵਹ ਰਤਨ ਸਰੀਰ ਟੈ ਹੋਮੈ ਕਰ ਰਾਤੀ ਵਰਤ ਨਿਯਮ ਕਰ ਵਹ ਪਾਤੀ ਨਹਿ ਤੁਲ ਰਾਮ ਨਾਮ ਵਿਚਾ ਨਾਨਕ ਗੁਰਮੁਖ ਨਾਮ ਜਪੀਐ ਕੁਬੈ ਨਾਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤੁਬ ਵਿਸਰ ਥੀਵੈ ਅਗਨ ਵਾਹੀ ਹੋਮਤ ਪ੍ਰਾਣ ਕਨਕ ਸਵ ਹੈ ਵਰ ਭੂਮ ਦਾ ਨਿਆਵਲੀ ਕਰਮ ਕਰ ਬਹਾਸਨ ਜੈਨ ਵਾਰਗ ਸੰਜਮਤ ਸਾਧਨ ਨਿਮਖ ਨਿਮ ਕਰ ਸਰੀਰ ਘਟਾ ਤਾਓ ਪੀ ਹੋਮੈ ਬੈਠ ਨਾ ਜਾਵੈ ਹਰਿ ਕੇ ਨਾਮ ਸਮ ਸਰਕਸ਼ ਨਾ ਨਾਨਕ ਗੁਰਮੁਖ ਨਾਮ ਜਪਤ ਗਦ ਪਾਹੀ ਮਨ ਕਾਮਨਾ ਤੀਰਥ ਦੇਹ ਛੁਟੈ ਗੁਰੂ ਕੁਮਾਰ ਨਮਾਂਦੇ ਹੋਟੈ ਸੋਜ ਕਰੈ ਦਿਨ ਸਰ ਰਾ ਤੂੰ ਮਨ ਕਿ ਬੈਠ ਨਾ ਤਾਂ ਤੇ ਜਾ ਤਿਸ ਦੇਹੀ ਕਾ ਬਹ ਸਾਧਨ ਕਰੈ ਮਨ ਤੇ ਕਬਹੁ ਨਾ ਵਿਖਿਆ ਡਰੈ ਜਰ ਤੁ ਵੈ ਬਹਦੀ ਹਨੀਤ ਸੁਧ ਕਹਿ ਕਾਚੀ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੀ ਪਤਤ ਬਹਮੂਚ ਬਹੁਤ ਸਿਆਣ ਪਜਮ ਕਾ ਭਾਵ ਵਿਆ ਭਿਆਨਕ ਜਤਨ ਕਾਰ ਤ੍ਰਸੰਨਾ ਤ੍ਰਾਪੈ ਪੀ ਖਨੀ ਕਗਨ ਬੋ ਜੈ ਕੋਟਿ ਉਪਾਇ ਦਰਗਨ ਸੇ ਜੈ

ਯਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਰਿਹੋ ਤਵ ਨਾਨਕ ਸੀ ਜੈ ਜਿਹ ਪ੍ਰਸਾਦ ਧਾਰੂ ਪੁਰ ਸੁਖ ਬਸੈ ਸਤਪ੍ਰਾਤਮੀਤ ਬਨਤਾ ਸੰਗ ਹਸੈ ਜਿਹ ਪ੍ਰਸਾਦ ਪੀਵਹ ਸੀਤਲ ਜਲ ਸੁਖਦਾਇ ਪਾਵਨ ਪਾਵ ਕਮਲ ਉਂਝ ਪ੍ਰਸਾਦ ਭੋਗਹ ਸਭ ਰਸਾ ਸਗਲ ਸਮਗਰੀ ਸੰਸਾਥ ਬਸਾ ਦੀਨੇ ਹਸ ਪਾਵ ਕਰਨ ਨਿਤਰ ਰਸਨਾ ਤਿਸਹਿਤ ਆਗ ਪ੍ਰਸੰਗ ਰਚਨਾ ਸੇ ਦੁਖ ਮੂੜਾਂ ਵਿਆਪੀ ਨਨਕਾਲਿਹੁ ਪ੍ਰਵਿਆਪਿਆਦਿ ਅੰਤ ਜੁ ਰਖਨ ਹਾਰ ਤਿਸ ਸਿਉਂ ਪ੍ਰੀਤ ਨ ਕਰ ਗੁਵੈਰ ਜੈ ਕੀ ਸੇਵਾ ਨਵਨਦ ਪਾਵੈ ਤਾ ਸਿਉ ਮੁਗੜਾ ਮਨ ਹਿੰਡਾਵੈ ਜੋ ਠਾਕੁਰ ਸਦ ਸਦਾ ਹਜੂਰ ਤਾ ਕੁਆਂਦਾ ਜਾਂਤ ਦੂਰੇ ਜਗ ਟਹਿਲ ਪਾਵੈ ਦਰਗ ਹਮਾਨ ਤੇ ਸਹਿਬ ਸਾਰਮ ਗਿਆ ਜਾਂ ਸਦਾ ਸਦੈ ਭੁਲਨ ਹਾਰ ਨਾਨਕ ਰਾਖਣ ਹਾਰ ਓਪਾਰ ਰਤਨ ਦਿਆ ਕੌੜੀ ਸੰਗ ਰਚੈ ਸਹਿਜ ਛੋੜ ਝੂੜ ਸੰਗ ਵਚੈ ਜੋ ਛੱਡਨ ਸੋ ਅਸਥਿਰ ਕਰ ਮਨ ਜੋ ਸੋ ਦੂਰ ਪਰਾ ਨੈ ਛੋੜ ਜਾਇ ਤਸਕਾ ਸਰਾਮ ਕਰੈ ਸੰਗ ਸਹਾਇ ਦਹ ਪਰ ਹਰੈ ਚੰਦਨ ਲੇ ਪਿਓ ਤਾਰੈ ਧੂਏ ਗਰ ਤਉ ਪ੍ਰੀਤ ਬਸਮ ਸੰਗ ਹੋਏ ਆਨੰਦ ਕੂਪ ਮਹ ਪਤਤ ਬਿਕਰਾਲ ਨਾਨਕਾੜਿਹੁ ਪ੍ਰਭ ਦਯਾਰ ਕਰਤੂਤ ਪਸੁ ਕੀ ਮਨਸ ਜਾਲ ਉਪਚਾਰਾ ਕਰ ਦਨ ਰਾਤ ਬਹਿਰ ਭੀਖਣ ਤੁਮਰ ਮਾਇਆ ਸ਼ਬ ਸਨਾਹ ਕਾਸ਼ ਕਰਾਇ ਛੁਪਾਇਆ ਬਹਿਰ ਗਿਆਨ ਧਿਆਨ ਸਨਾਨ ਤੁਰ ਵਿਆਪਰ ਉਸਵਾਨ ਅੰਤਰੈ ਦਿਨ ਬਹਿਰ ਤਾਂ ਸੁਵਾ ਗਰ ਪਾਥਰ ਕੈਸੇ ਉਤਰਿਆ ਥਾ ਜਗ ਅੰਦਰ ਵਸ ਪ੍ਰਭਾਵ ਨਾਨਕ ਤੇ ਜਨ ਸਹਿਜ ਸੁਮਾਇਆ ਤੂ ਸੋਨਾਂਦਾ ਕਹਿ ਮਰ ਪਾਵ ਕਰ ਗਹਿ ਦੇ ਹੋੜ ਨੇ ਵਹਾਵੇ ਕਹੈ ਬੁਝਾਰ ਪੂਜਾ ਡੋਰਾ ਨਹ ਕਹੀ ਆਇ ਤਾਓ ਸਮਝਾ ਪੂਰਾ ਕਹੈ ਬਿਸਨ ਪਦ ਗਾਵੈ ਗੁਣ ਜਤਨ ਕਰੈ ਤਾਓ

ਕਰ ਕਰੋ ਤੂੰ ਠਾਕੁਰ ਤੂੰ ਪੈਰ ਦਾਸ ਜੀ ਉਪਨ ਸਭ ਤੇਰੀ ਰਾਸ ਤੁਮ ਮੈਤ ਪਿਤਾ ਹਮ ਵੈਰਕ ਤੇਰੇ ਤੁਮਰੀ ਕਿਰਪਾ ਮਹਿਸੂਸ ਹਨੇਰੇ ਕੋਇ ਨਾ ਜਾਣਾ ਤੁਮਰਾ ਦੂਜੇ ਦੂਜਾ ਭਗਵੰਤ ਸਗਲੂ ਸੰਵਾਗਰੀ ਤੁਮਰਾ ਸੂਤਰ ਧਾਰੀ ਤੁਮ ਦੇਵ ਸੁਹਾਗ ਕਰ ਤੁਮਰੀ ਗਾਤਮੇਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਸ਼ੂਟ ਕਰਾ ਗਿਆਨ ਸਵਾਈ ਨਾਨਕ ਕਹੂ ਨਾ ਸੀ ਜੈ ਬਿਨ ਨਾਵੈ ਪਤ ਜੈ ਪਦੀ ਦਸ ਬਸ ਤੂੰ ਲਿਓ ਪਾਛਾ ਪਵੇ ਬਸ ਕੰਨ ਵਿ ਖੋਟਕ ਪਾਵੇ ਪੀਨਾ ਦੇ ਦਸ ਪੀ ਹਿਰਲੇ ਤਾ ਮੂੜਾ ਕਹੋ ਕਹਾ ਕਰੀ ਜੇ ਠਾਕੁਰ ਸਿੰਘ ਚਾਰਾ ਤਾ ਕਹੋ ਕੀ ਜੈ ਸਭ ਨਮਸਕਾਰ ਜਗ ਮਨ ਲਗ ਪ੍ਰਮੀਠਾ ਸਰਵ ਸੁਖ ਤਹ ਮਨ ਉਠਾ ਜਿਹ ਜਨ ਆਪਣਾ ਹੁਕਮ ਮਨਾਇਆ ਸਰਵ ਥੂਕ ਨਾਨਕ ਦਿਨ ਪਾਇਆ ਗਨਤ ਸਾਹੁ ਆਪਣੀ ਦੇ ਰਾਸ ਖਾਦ ਪੀਤ ਵਰ ਧਿਆਨੰਦ ਵਿਲਾਸ ਆਪਣੀ ਅਮਨ ਕਸ਼ ਬਹੁਰ ਸਾਹੁਲੀ ਅਗਿਆਨੀ ਮਨ ਰੂਸ ਕਰੀ ਆਪਣੀ ਪ੍ਰਤੀਤਾ ਵੀ ਹੋਇਆ ਬਹੁਰ ਉਸ ਕਾ ਵਿਸਵਾਸ ਨਾ ਹੋਇਆ ਜਿਸ ਕੇ ਬਸ ਤਹਾਗਾ ਰੱਖ ਪ੍ਰਭ ਗਿਆ ਗਿਆ ਮਾਨਾ ਮਾਥ ਉਸ ਚੌਬਨ ਕਰੇ ਨੇ ਹਰ ਨਾਨਕ ਸਾਹਿਬ ਸਦਾ ਦਇਆ ਅਨਕ ਪੈਤ ਮਾਇਆ ਕੀ ਹੀਤ ਸਰਬਰ ਜਾਤ ਅਨੀਤ ਅਨਕ ਪੈਤ ਮਾਇਆ ਕੀ ਹੀਤ ਸਰਪਰਵਤ ਜਾਨ ਅਨੀਤ ਬਿਰਕੀ ਛਾਇਆ ਸਿਉਂ ਰੰਗ ਲਾਵੈ ਊਹ ਬਿਨ ਸਭ ਮਨ ਪਛਤਾਵੈ ਜੋ ਦੀ ਸਸੁ ਚਾਲਨ ਰਲ ਉੱਟ ਰਹੇ ਹੋ ਤਿਹਾਂ ਦਾ ਅੰਧਾਰ ਬਟਾਊ ਸਿਉਂ ਜੋ ਲਾਵੈ ਨਿਰਹਤਾ ਕੋ ਹਾਥ ਨਾਵੈ ਕੀ ਮਨ ਹਰ ਕੇ ਨਾਮ ਕੀ ਪ੍ਰਿਯ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟਾਂਬ ਸੁਭਾਇਆ ਮਿਥਿਆ ਹੋਮ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਾਰ ਮਿਥਿਆ ਕਾਮ ਕ੍ਰੋਧ ਵਿਕਰਾਰ ਮਿਥਿਆ ਰਥ ਹਸਤਿਆ ਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੀਖ ਹਸਤਾ ਮਿਥਿਆ ਧਰੂਹ ਮਨ ਮਿਥਿਆ ਸੂਪਰ ਕਰਦ ਕੁਮਾਰ ਸਥਿਰ ਭਗਤ ਸਾਧਗਿ ਸਰਣ ਨਾਨਕ ਜਾਪ ਜਪ ਜੀਵ ਹਰ ਕੇ ਚਰਨਾ ਮਿਥਿਆ ਸ੍ਰਵਣ ਪਨ ਦਾ ਸੁਨ ਹੈ ਮਿਥਿਆ ਹਸਤ ਪਰ ਦਰੂ ਕਵਿਹਰ ਹੈ ਮਿਥਿਆ ਨੇਤਰ ਉਪੇਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨ ਭੋਜਨ ਸਵਾਦ ਮਿਥਿਆ ਚਰਨ ਪਰ ਵਿਕਾਰ ਕਵਤਾ ਮਿਥਿਆ ਮਾਨ ਪਰ ਲੂਰਵਾ ਮਿਥਿਆ ਤਾਨ ਨਹੀਂ ਪਰ ਬੁਕਾਰ ਮਿਥਿਆ ਬਾਸ ਲੇਦ ਬੁਕਾਰਾ ਬਿਨ ਬੁਜੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰ ਹਰ ਨਾਮ ਰਾਇ ਬਿਰਥੀ ਸਾਗਰ ਗਿਆਰ ਜਾ ਸਾਜ ਬਿਨਾ ਕਹਿ ਉਦ ਸੂਚਾ ਬਿਰਥ ਨਾਮ ਬਿਨਾ ਤਨੰਦ ਮੁਖਾਵਤਾ ਕਦਰ ਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਥਾ ਬਿਹਾਇਕ ਬਿਨਾ ਜੋ ਖੇਤੀ ਜਾਏ ਗੋਬਦ ਭਜਨ ਬਿਨ ਬ੍ਰਥਿ ਸਭ ਕਾਮ ਜੋ ਕਿਰਪਨ ਕੇਂਦਰ ਆਰਤ ਦਮ ਧਨ ਧਨ ਤੀ ਜਾਨ ਜਿਹ ਕਾਟ ਵਸਿਓ ਹਰ ਨਾਮ ਨਾਨਕ ਤਾਕ ਬਲ ਬਲ ਜਾਉ ਰਹਿ ਤੇਵਰ ਕਸ਼ਵਰ ਕੁਮਾਰ ਤੂੰ ਮਨ ਨਹੀਂ ਪ੍ਰੀਤ ਮੁਖੰ ਗੰਢ ਲੈਵ ਤੂੰ ਜਾਨਨ ਹਰ ਪ੍ਰਭੂ ਪਰਬੀਨ ਬਹਿਰ ਬੀਨ ਕਾਹੁ ਬੀਨ ਅਵਰ ਉਪਦੇਸ ਆਪਨ ਕਰੇ ਆਵਤ ਜਾਵ ਜਨਮ ਬਰਾ ਦੁਖ ਅੰਦਰ ਬਾਸਾ ਨਿਰੰਕਾਰ ਦੁਖ ਕਿਸੀਖ ਤਰਾ ਸੰਸਾਰ ਜੋ ਤੂੰ ਪਾਨੀ ਦਿਨ ਪ੍ਰਭ ਜਾਤਾ ਨਾਨਕ ਵੰਜਨ ਚਰਨੂੰ ਪਰਾਤਾ ਕਰੋ ਬੀਨ ਦੀ ਪਾਰ ਬਨ

ਸੋ ਜਿਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨਕ ਕਰੀ ਸਲੋਕਾਮ ਕਰੋ ਦਰਲੋ ਮੂਹ ਵਿਨਸ ਜੈ ਹਮੇਵ ਨਾਨਕ ਪ੍ਰਭ ਸਰਣ ਆਇ ਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਤੀ ਜੇ ਪ੍ਰਸਾਦ ਛਤੀ ਹਮਰਤ ਗਾਹੇ ਤੇ ਠਾਕੁਰ ਕਰਖ ਮਨ ਵਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਸਿਮਰਤ ਪਰਮ ਪਦ ਪਾਵੇ ਜੇ ਪ੍ਰਸਾਦ ਵਸ ਸੁਖ ਮੰਦਰ ਸਹਿਤਿ ਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਘ ਸੁਖ ਵਸਨਾਠ ਪਰ ਸਿਮਰਤ ਸਰਸਨਾ ਜੇ ਪ੍ਰਸਾਦ ਨੰਗ ਰਾਹ ਪਉ ਨਰ ਸਦਾ

ਸਰਸਨੁਭ ਖਨ ਜੋ ਪ੍ਰਸਾਦ ਗੁਰੂ ਰਹਿਤਾ ਧਰਮਾ ਸਦਾ ਧਿਆਈ ਗੁਰ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵਹ ਨਾਨਕ ਪਾਦ ਸਿਧ ਕਰ ਜਾਵਹ ਜੋ ਪ੍ਰਸਾਦ ਆਰੋਗ ਕੰਚਮ ਦੇਹਿ ਲਿਵ ਲਾਭ ਦੁਸਰਾਮ ਸਨੇਹ ਜੋ ਪ੍ਰਸਾਦ ਰਹੁਲ ਰਹਿਤ ਮਨ ਸੁਖ ਪਾਵਹ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਤਿਰ ਸਗਰ ਸਦਰ ਢਾਕੇ ਮਨ ਸਰਨ ਪਾਰ ਠਾਕੁਰ ਪ੍ਰਭ ਦਾ ਕਹਿ ਜੇ ਪ੍ਰਸਾਦ ਤੁਜ ਪੂ ਨਾਮ ਪਾਹੂ ਚੈ ਮਨ ਸਾ ਸਾ ਸਿਮਰ ਪ੍ਰਭ ਚ ਜੇ ਪ੍ਰਸਾਦ ਪਾਇ ਗੁਲਾਬ ਦੇਹ ਨਾਮ ਤਾਗ ਭਗਤ ਕਰੇ ਜੇ ਪ੍ਰਸਾਦ ਆ ਭੂਖਨ ਪਹਿਰੀ ਜਾਵਨ ਤੇ ਸਿਮਰਤ ਪਾਲ ਸਕੀ ਜੈ ਜਿਹ ਪ੍ਰਸਾਦ ਸਭ ਹਸਤਾ ਸਵਾਰਿ ਮਨ ਦਹਿ ਪ੍ਰਭ ਕਹੋ ਕਬਹੁ ਨਾਮ ਵਿਸਾਰ ਜੇ ਪ੍ਰਸਾਦ ਬਾਗ ਮਿਰਖ ਤਨਾ ਰਾਹੁ ਪ੍ਰਭ ਆਪਣੇ ਮਨ ਜਨ ਤੇਰੇ ਮਨ ਬਨ ਤੋ ਬਨਾਈ ਉਠ ਬੈਠ ਸਭ ਤੇ ਸਹਿ ਧਿਆਈ ਤੇ ਸਹਿ ਧਿਆਈ ਜੋ ਕਾ ਰਖਾਈ ਹਉ ਹੈ ਨਾਨਕ ਤੇਰੇ ਰਖੈ ਜਿਹ ਪ੍ਰਸਾਦ ਕਰਹਿ ਪੁਨ ਵਹਦਾ ਨਮਨ ਅਠ ਪ੍ਰਕਾਰ ਤੁਸਕਾ ਧਿਆਨ ਜੇ ਪ੍ਰਸਾਦ ਵੈ ਚਾਰ ਵਿਆਹ ਹਰਿ ਦਹਿ ਪ੍ਰਭ ਕਰ ਸਾ ਚਤਰ ਜੇ ਪ੍ਰਸਾਦ ਰਸਮ ਰੂਪ ਸਭ ਪ੍ਰਭ ਸਿਮਰ ਸਦਾਨੂਪ ਜਿਹ ਪ੍ਰਸਾਦ ਤੇਰੀ ਕੀ ਜਾਤ ਸੁਪ੍ਰਭ ਸਿਮਰ ਸਦਾ ਦਨ ਰਾਜ ਪ੍ਰਸਾਦ ਤੇਰੀ ਉਪਾਤ ਰਹਿ ਗੁਰੂ ਪ੍ਰਸਾਦ ਨਾਮ ਜਾਸ ਕਹਿ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਵੇਖ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਰਸ ਕਰ ਚਰਹਿ ਜੇ ਪ੍ਰਸਾਦ ਸੰਪੂਰਨ ਫਲ ਜਿਹ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸੰਭਾਵ ਹੈ ਸਬਰਵ ਤਿਆਗ ਗੁਰ ਕਾ ਤਲਾਗ ਗੁਰੂ ਪ੍ਰਸਾਦ ਨਾਨਕ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਦੇਹ ਪ੍ਰਭ ਕਉ ਮੂਲ ਨ ਮਨ ਹੰਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਵ ਜੇ ਪ੍ਰਸਾਦ ਤਿਰ ਕਾਰਜ ਪੂਰੇ ਤੇ ਸਹਿਜਾਨ ਮਨ ਸਦਾ ਹਜੂਰੇ

ਸਤਿ ਸਮਾਨ ਬ੍ਰਹਮ ਗਿਆਨ ਕਨਾ ਹੈ ਅਭਿਮਾਨ ਬ੍ਰਹਮ ਗਿਆਨ ਉੱਚਤ ਉੱਚਾ ਮਨ ਮਨ ਹੈ ਸਬਦ ਨੀਚਾ ਬ੍ਰਹਮ ਗਿਆਨ ਸੇ ਜਨ ਪਏ ਨਾਇਨਕ ਜਿਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਕਿਰੀ ਨਾਇਆ ਤੁਮ ਰਹਿ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕੇ ਸਭ ਉਪਰਮਾਇਆ ਬ੍ਰਹਮ ਗਿਆਨ ਤੇ ਕਾਸ਼ ਬੁਰਾ ਨਾ ਪਾਇਆ ਬ੍ਰਹਮ ਗਿਆਨ ਸਦਾ ਸਾਮਦਾਰ ਸੀ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰ ਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕ ਨਬਲ ਯੋਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਨਾਨ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਕੂਪਰਾਹ ਬ੍ਰਹਮ ਗਿਆਨ ਕਨ ਵਿਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰੋ ਮਾਹ ਬ੍ਰਹਮ ਗਿਆਨ ਕਾ ਨਾਹ ਧੰਦਾ ਬ੍ਰਹਮ ਗਿਆਨ ਲਿਤਾਵਤ ਬੰਧ ਬ੍ਰਹਮ ਗਿਆਨ ਕਾ ਹੋਇ ਸੋ ਭਲਾ ਬ੍ਰਹਮ ਗਿਆਨ ਸੋ ਫਲ ਉਫਲਾ ਬ੍ਰਹਮ ਗਿਆਨ ਸੰਗ ਸਗਲ ਓਧਾਰ ਨਾਨ ਬ੍ਰਹਮ ਗਿਆਨ ਜਾਪ ਸਗਲ ਸੰਸਾਰ ਬ੍ਰਹਮ ਗਿਆਨ ਕਾ ਇਕ ਰੰਗ ਬ੍ਰਹਮ ਗਿਆਨ ਕਾ ਬਸ ਬ੍ਰਹਮ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰ ਬੁੱਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਜ ਨਿਵਾਸ ਨਾਨ ਬ੍ਰਹਮ ਗਿਆਨ ਕਾ ਨਹਿ ਵਿਨਾਸ਼ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਇੱਕ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚਿੰਤ ਬ੍ਰਹਮ ਗਿਆਨ ਕਾ ਨਿਰਮਲ ਮੰਤ ਬ੍ਰਹਮ ਗਿਆਨ ਜਿਸ ਕਰਾਇ ਪ੍ਰਭਾ ਬ੍ਰਹਮ ਗਿਆਨ ਕਾ ਬੜ ਪ੍ਰਤਾ ਬ੍ਰਹਮ ਗਿਆਨ ਕਾ ਦਰਹ ਬੜ ਭਾਗੀ ਪਾਈਆ ਬ੍ਰਹਮ ਗਿਆਨ ਕਾ ਬੈਲ ਬਲ ਜਾਈਆ

ਸਾ ਕਬਹੁ ਸੋ ਘਰ ਖਰੰਗ ਹਸੈ ਕਬਹੁ ਨਿੰਦ ਚਿੰਦ ਵਿਆਹਾਰ ਕਬਹੁ ਆਕਾਸ ਪਾਇਆਲ ਕਬਹੁ ਬਿਤ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬਹੁ ਨਿਰਤ ਕਰਵ ਅਪਾਤ ਕਬਹੁ ਸੋਇ ਰਾਤ ਨਾਦ ਕਬਹੁ ਮਹਾਂਕ੍ਰੋਧ ਵਿਕਰਾਲ ਕਬਹੁ ਸਰਬ ਕੀ ਦਰਬਾਰ ਕਬਹੁ ਹੋਇ ਵਹਿ ਬੜ ਰਾਜਾ ਕਬਹੁ ਬਿਖਾਰ ਨਿਜ ਕਾ ਸਾਜਾ ਕਬਹੁ ਆਪ ਕੀਰਤਮੈ ਆਵਾ ਕਬਹੁ ਭਲਾ ਭਲਾ ਕਹਾ ਜੋ ਪ੍ਰਭ ਰਾਖੈ ਤਿਵਿਹ ਰਹੈ ਗੁਰਪ੍ਰਸਾਦ ਨਾਨਕ ਸਾਜ ਕਹੈ ਕਬਹੁ ਪੰਡਿਤ ਕਰਿ ਬਖਿਆਨ ਕਬਹੁ ਅੰਤਾਰ ਲਵ ਧਿਆਨ ਕਬਹੁ ਤੜ ਤੀਰਥ ਸਨਾਨ ਕਬਹੁ ਸਿਧ ਸਾਧਿਕ ਮੁਹ ਗਿਆਨ ਕਬਹੁ ਗੀਟ ਹਸਤ ਪਤੰਗ ਹੋਈ ਗਿਆਨ ਜਨ ਪਰਮ ਹੈ ਪਰਮੀਆ ਨਾਨਾ ਰੂਪ ਹੈ ਜੋ ਸਵਾਗੀ ਦਿਖਾ ਜੋ ਪ੍ਰਭ ਪਾਵੈ ਤਵਨ ਚਾਹ ਜੋ ਦੇਹ ਪਾਵੈ ਸੋਈ ਹੋਇ ਨਾਨਕ ਦੂਜਾ ਵਰਨ ਕੋਇ ਕਬਹੁ ਸਾਧ ਸੰਗਤ ਇਹੋ ਪਾਵਾ ਸਾਸਥਾਨ ਬਹਰ ਨਾਵੈ ਅੰਤਰ ਹੋਇ ਗਿਆਨ ਪ੍ਰਗਾਸ ਸਾਸਥਾਨ ਕਨਹਿ ਬਿਨਾ ਮੰਤ ਨਵਰਤੀ ਕਰੰਗ ਸਦਾ ਵਸਹਿ ਪਾਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਜਲਾਇ ਕਟਾਨ ਤਿਮ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਇ ਬਿਸਰਾਮ ਨਾਨਕ ਪ੍ਰਭ ਕਾ ਸਤਿ ਕੁਰਬਾਨ ਸਲੋਕ ਸੁਖੀ ਵਸੈ ਮਸਕੀਨੀ ਆਪ ਨਵਾਰ ਤਲੀ ਵੱਡੀ ਵੱਡੀ ਅਹੰਕਾਰੀਆ ਨਾਨਕ ਗਰਭ ਕਰਿਆ ਸੁਪਦੀ ਜਿਸ ਕੈ ਅੰਤਰ ਰਾਜ ਅਭਮਾਨ ਸੋ ਨਰਕ ਪਾਤੀ ਉਬਦ ਸਵਾਨ ਜੋ ਜਾਨਵ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਜੰਤ ਆਪਸ ਕਉ ਕਰਮਵੰਤ ਕਹਿਵੈ ਜਨਮ ਵਰੈ ਬਹ ਜੋਨ ਪਰਮਾਵਤ ਅਨੁਭੂਮਿਕਾ ਜੋ ਕਰ ਕੁਮਾਰ ਸੋ ਮੂਰਖ ਅੰਧਾ ਗਿਆਨ

ਉਪਰ ਕਰਿਆ ਪਰ ਭੀਤਰ ਤੱਕ ਉਹ ਬਿਨਾ ਸਭ ਦਿਆ ਜਾਣਾ ਬਲਵੰਤ ਖਿਨਵਾ ਹੋ ਜਾ ਬਸਵੰਤ ਕਿਸੈ ਨਾ ਬਦਾ ਅਹੰਕਾਰੀ ਧਰਮ ਰਾਜ ਦਸ ਕਰੇ ਖੁਆਰੀ ਗੁਰੂ ਪ੍ਰਸਾਦ ਜਾ ਕਾ ਮਿਟੇ ਅਬ ਮਨ ਸੋ ਜਾ ਨਾਨਕ ਦਰਗਹ ਪ੍ਰਵਾਨ ਕੂਟ ਕਰਮ ਕਰੇ ਹਉ ਧਾਰੀ ਸ੍ਰਮ ਪਾਵੇ ਸਗਲ ਬਿਰਥ ਹਾਰੀ ਅਨੁਕ ਤਪੱਸਿਆ ਕਰੇ ਅਹੰਕਾਰ ਨਰਕ ਸਭ ਫਿਰ ਫਿਰ ਅਵਤਾਰ ਅਨਕ ਜਤਨ ਕਾਰਾ ਤੁਮ ਨਹੀਂ ਦਰਾਵੈ ਹਰ ਦਰਗਹ ਕਹੋ ਕੈਸੀ ਗਵੈ ਆਵਸ ਕਜੋ ਪਾਲਾ ਕਹਾਵੈ ਤੇ ਸਭ ਲਾਈ ਨਿਕਟ ਨਾ ਆਵੇ ਸਰਬ ਗਿਰੀ ਜਾ ਕਾ ਮਨ ਹੋਏ ਕਹ ਨਾਨਕ ਤਾ ਕਿ ਨਿਰਮਲ ਸੋਏ ਜਬ ਲਗ ਜਾਣਾ ਮੁਝ ਤੀ ਕਾਸ਼ ਹੋਏ ਤਾਵਿਸ ਕਹੋ ਸੁਖ ਨਾਹੀਂ ਕੋਏ ਜਾ ਵੀ ਜਾਣਾ ਮੈਂ ਕਿਸ ਕਰਤਾ ਤਬ ਲਾਗ ਗਰਵ ਜਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਬੀਤ ਤਬ ਲਾਗ ਨੀਹ ਚਲਨਾ ਚੀਤ ਜਬ ਲਾਗ ਮੂਹ ਮਗਨ ਸੰਗ ਵਾਯੂ ਤਬ ਲਗ ਤਨਵਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਤੂਟਾ ਗੁਰਬਸਾ ਨਾਨਕ ਹਰ ਛੂਟਾ ਸਹਸ ਖੱਟੀ ਲਾਖ ਕੋਠ ਤਾਵੇ ਤ੍ਰੋਤਨ ਆਵ ਮਾਇਆ ਪਾਛਾ ਪਾਵੇ ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵ ਖਾਵ ਖਾਮਰਾ ਬਿਨਾ ਸੰਤੋਖ ਨਹਿ ਕੁਗਰਾਜ ਸੁਪਨ ਮਨੋਰਥ ਬ੍ਰਿਥਿ ਸਭ ਕਾਜ ਨਾਵ ਰੰਗ ਸਰਵ ਸੁਖ ਹੋਇ ਬੜ ਪਾਗੀ ਕਿਸੈ ਪ੍ਰਭ ਦੋਇ ਕਰਨ ਕਰਾਵ ਨਾ ਪਿਆ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਆਰਿਸ ਗਾਦ ਕਹਿ ਵਿਚਾਰ ਜੈ ਸੇ ਦ੍ਰਿਹਟ ਕਰੇ ਤੈ ਸਭ ਹੋਇਆ ਪਿਆ ਵਾ ਪ੍ਰਭ ਸੋਇ ਜੋ ਕਿਸ ਕੀ ਸੁਹਾਵਨ ਰੰਗ ਸਭ ਦੇ ਦੂਰ ਸਭ ਹੋ ਕੈ ਸੰਗ ਜੈ ਦੀਖਾ ਕਰਬ ਵੀ ਕਾ ਬਹੀ ਕਾ ਬਹਿਨੀ ਕੁਮਰ ਨਵਿਨ ਸੁਹਾਵਨ ਜਾਇ ਨਾਨਕ ਸਾਧ ਹੀ ਰਹੇ ਆ ਸਮਾਇਆ ਪਬ ਦੇ ਸਾ ਸਮਝ ਆ ਪਬ ਰਜਾ ਸਭ ਕੈ ਸਾਧ ਆਪ ਗਿਨ ਆਪਣ ਵਿਸਥਾਰੁ ਸਭ ਕਾਸ਼ੁ ਸੁਕਾਉ ਕਰਣੇ ਆਰੁਹ ਤਿਪਿਨ ਕਹੁ ਕਿ ਸੋਇ ਥਾਨ ਥਾਂਦਰੀ ਕੈ ਸੋਇ ਆਪਣ ਚਲ ਤਾਪ ਕਰਣੇ ਆਰ ਕਉਤ ਕਰ ਰੰਗ ਆਪਾਰ ਮਨ ਮਹਾ ਮਨ ਆਪਣੇ ਵਾਹਿਨਾ ਨਕੀਮਤ ਕਹਿਣਾ ਜਾਇ ਸਤ ਸਤ ਸਤ ਪ੍ਰਭ ਸੁਆਮੀ ਗੁਰੂ ਪ੍ਰਸਾਦ ਕਿਨਾ ਵਖਿਆ ਨੀ ਸੱਚ ਸੱਚ ਸੱਚ ਸਭ ਕਿਨਾ ਕੋਟ ਮਧੇ ਕਹਿੰਦਾ ਬਿਰਲਾ ਚੀ ਨਾ ਪਲਾ ਪਲਾ ਪਲਾ ਤੇਰਾ ਰੂਪ ਹੈ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਾਟ ਘਾਟ ਸੁਣੇ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪ ਨਾਨਕ ਪਨ ਪ੍ਰਿਯ ਸਲੋਕ ਸੰਤ ਸਰਨ ਜੋ ਜਨ ਪਰੈ ਸੁਖ ਜਨ ਉਦਰਨ ਹਾਰ ਸੰਤ ਕਿਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਾ ਕਰ ਸੰਤ ਕਾ ਦੁਖ ਨ ਜਾਮਤੀ ਨਹੀਂ ਛੋਟਾ ਸੰਤ ਕਾ ਦੁਖ ਸੁਖ ਸਭ ਜਾਇ ਸੰਤ ਕਾ ਦੁਖ ਨ ਦਰ ਕੁਮਹਿ ਪਾਇ ਸੰਤ ਕਾ ਦੁਖ ਨ ਮਾਤ ਹੋਈ ਮਰੀ ਸੰਤ ਕਾ ਦੁਖ ਨ ਸੁਭਾ ਦੁਹੀਨ ਸੰਤ ਕਿਆ ਦੇ ਕੋ ਰੱਖਾ ਨਾ ਕੋਇ ਸੰਤ ਕਾ ਦੁਖ ਤਾਨ ਪ੍ਰਗਟ ਹੋਏ ਸੰਤ ਕਿਰਪਾ ਕਿਰਪਾ ਜੀ ਕਰੈ ਨਾਨਕ ਸੰਤ ਸੰਗਨ ਤਕ ਉਪਜ ਤਾਰ ਆਇ ਸੰਤ ਕਾ ਦੁਖ ਤੇ ਮੁਖ ਪਵਾਇ ਸੰਤਨ ਕਾ ਦੁਖ ਕਾਗ ਜਨ ਲਵੈ ਸੰਤਨ ਕਾ ਦੁਖ ਸਰਬ ਜੋਨ ਪਾਇ ਸੰਤ ਕਾ ਦੁਖ ਤ੍ਰਿਗਤ ਜੋਨ ਕਰਮ ਆਇ ਸੰਤਨ ਕਾ ਦੁਖ ਤਰਸ ਨਾਮ ਆਚਾਰਾ ਸੰਤ ਕਾ ਦੁਖ ਸਭ ਕੋ ਇਸ਼ਾਰਾ ਸੰਤ ਕਾ ਦੁਖ ਨ ਤੀਜ ਸਭ ਜਾਇ ਸੰਤ ਕਾ ਦੁਖ ਨ ਨੀਚ ਨੀਚ ਆਇ ਸੰਤ ਦੁਖ ਕਥਾ ਕੁਨਾਹ ਨਾਨਕ ਸੰਤ ਪਾਵੇ ਤਾਂ ਉਹ ਵਿਗਤ ਪਾਹੀ ਸੰਤ ਕਾ ਨੰਦ ਕੋ ਮਹਾਦਤਾਈ ਸੰਤ ਕਾ ਨੰਦ ਕੋ ਖੇਨ ਟਿਕਨ ਨਾ ਪਾਇ ਸੰਤ ਕਾ ਨੰਦ ਕੋ ਮਹਾ ਹਤਿਆਰਾ ਸੰਤ ਕਾ ਨੰਦ ਪਰਮੇਸ਼ਰ ਮਾਰਾ ਸੰਤ ਕਾ ਨੰਦ ਕਰਾਜ ਦੀ ਸੰਤ ਕਾ ਨੰਦ ਦੁਖੀ ਹਾਰ ਦੀ ਸੰਤ ਕਾ ਨੰਦ ਕਾਉ ਸਰਵ ਰੋਗ ਸੰਤ ਕਾ ਨੰਦ ਕਾ ਸਦਾ ਵਿਯੋਗ ਸੰਤ ਕਾ ਨੰਦਾ ਦੋਖ ਮੈਂ ਦੋਖ ਨਾਲ ਸੰਤ ਪਾਵੇ ਤਾਂ ਉਸ ਕਾ ਪੀ ਹੋਇ ਮੋਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਵੇਤ ਸੰਤ ਕਾ ਦੁਖੀ ਕਾ ਉਡਾਨ ਲਾਗੈ ਸੰਤ ਕਾ ਦੁਖੀ ਕਾ ਸਭ ਤਿਆਗ ਸੰਤ ਕਾ ਦੁਖੀ ਮਹਾ ਅਹੰਕਾਰ ਸੰਤ ਕਾ ਦੁਖੀ ਸਦਾ ਉਪਕਾਰ ਸੰਤ ਕਾ ਦੁਖੀ ਜਨਮ ਮਾਰਾ ਸੰਤ ਕੇ ਦੁਖ ਨਾਲ ਸੁਖ ਦੇ ਟਾਰਾ ਸੰਤ ਕੇ ਦੁਖੀ ਕਾ ਨਾ ਠਾਉ ਨਾਨਕ ਸੰਤ ਭਗਤ ਲਈ ਮਲਾਇ ਸੰਤ ਕਾ ਦੁਖੀ ਆਦਿ ਬੀਜ ਤੇ ਟੂਟਾ ਸੰਤ ਕਾ ਦੁਖੀ ਦਾ ਕਾਜ ਨਾ ਪਾਚੈ ਸੰਤ ਕਾ ਦੁਖੀ ਉਹਦੇ ਅਨ ਭਰਮਾਈ ਆ ਸੰਤ ਕਾ ਦੁਖੀ ਉਜੜ ਪਾਈ ਆ ਸੰਤ ਕਾ ਦੁਖੀ ਅੰਤਰ ਤੇ ਥੋ ਥਾਇ ਜੋ ਸਾਧ ਬਿਨਾ ਮਰਦ ਗਿਲੋ ਥਾ ਸੰਤ ਕੇ ਦੁਖੀ ਕੀ ਜੜ ਕੇ ਸੰਨਾ ਆਪਨ ਬੀਜਾ ਬਹਿ ਖਾਸ ਸੰਤ ਕੇ ਦੁਖੀ ਕਾ ਵਰਨ ਰੱਖਣ ਨਾਰ ਨਾਮ ਸੰਤ ਭਗਤ ਲਈ ਉਹ ਹਾਰ ਸੰਤ ਕਾ ਦੁਖੀ ਉਹ ਬਿਲ ਲਾਇ ਜੋ ਜਲ ਵੀ ਹੁਣ ਵਛਲੀ ਤੜ ਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜਾ ਜੋ ਪਾਪ ਕੀਰਤ ਨਹੀਂ ਤਰਾਪਿਆ ਸੰਤ ਕਾ ਦੁਖੀ ਛੁਟਿਆ ਅਕੇਲਾ ਜਿਉ ਗੁਆੜ ਤੇਰੀ ਖੇਦਮਾ ਹਿੰਦੂ ਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨੰਦ ਕਾ ਦੁਰ ਹੀ ਪਿਆ ਨਾਨਕ ਜਦ ਪਾਵੇ ਸੂਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਾ ਦਰਗਾਹ ਮਿਲਾ ਸਜਾ ਸੰਤ ਕਾ ਦੁਖੀ ਸਦਾ ਸਹਿ ਪਾਈ ਆ ਸੰਤ ਕਾ ਦੁਖੀ ਨਾ ਮਰੇ ਨਾ ਜੀਵ ਆਈ ਆ ਸੰਤ ਕਾ ਦੁਖੀ ਪੂਜਾ ਨ ਆਸਾ ਸੰਤ ਕਾ ਦੁਖੀ ਚਰਨ ਰਾਸਾ ਸੰਤ ਕਾ ਦੁਖ ਨਾ ਦ੍ਰਿਹਟਾ ਕੋਈ ਜਹ ਪਾਵੇ ਤਾਸਾ ਕੋਈ ਹੋਏ ਪਿਆ ਕਿਰਤ ਨਾ ਮੇਟਾ ਕੋਈ ਨਾਨਕ ਜਾਨ ਸਚਾ ਸੂ ਸਭ ਕਰ ਦੁਸਕੀ ਉਹ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸ ਤਦ ਕਰੋ ਦਿਨ ਰਾਤ ਤਿਸੇ ਆਵਹ ਸਾਸ ਪ੍ਰਭ ਸਭ ਕਹਿ ਵਰਤਾ ਤੁਸ ਕਿਆ ਜਾ ਕਰ ਦਹ ਕੁਥੀ ਆਪਣਾ ਖਿਲਾਪ ਕਰਨਾ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਦੇਵ ਭਾਗੀ ਨਾਨਕ ਜਾਂ ਸੀਸ ਲੋਕ ਤੈ ਜਹ ਸਿਆਨੁਸੁਰ ਜਨ ਸਿਮਰਹੁ ਹਰ ਹਰ ਏਕਾਸ ਹਰ ਮਨ ਰਖਹੁ ਨਾਨਕ ਦੁਖ ਪਰਮ ਪਾਉ ਜਯ ਅਸ਼ਟਪਦੀ
मानुख कीटिक वृथि सब जायन जीवन कई का भगवान जिसका दिया रहे आग हाय बहना तृष्ण लागे आय मार रखई कुआ मानुख कह किस नाही आय दुष्का गंभूज सुख हो दुष्का नाम राख कंठ प्रोय सिमर सिमर सिमर प्राव सोय नानक बेगना लाग कोई उस तत् मान महकार निरंकार कर मन मेरे सद व्यवहार निर्मल रसना मृत पियो सदा सुहेला कर लिह जियो नैन पीख ठाकुर का रंग सा संग बिन सह सब संग चरण चल मार गोविंद मिड पाव जपियार बिंद कर हर करम श्रवण हर कथा हर दर्ग नानक पूजन मथा बुढ़ पागी ती जान जाग मह सदा सदा कृपन गाहि राम नाम जी करह विचार से तनवंत कने संसार मान तन मुख बोले हर मुखी सदा सदा जान तुय सुखी कोई कई पुछा नय तो सोच जान नाम संग जिसका मन मानिया नानक तिन निरंजन जानिया गुरु प्रसाद अपना सुजय दुख जन दृष्णा बुझय सत्संग हर हर जह कह तु सर्व रोग त्यु हर जन रह तु अन दिन कीर्तन की उल बखिया अनग्रस्त मैं सुख निर्वाय निकुपर जह जन की आशा दुख की कटके जम की फासा पार ब्रह्म की जिस मन भूख नानक ते सहना लागे हं दुख जिस को हर प्रमाण जे ते आवे सो संत सुहेला नहीं हुडला जिस प्रभु अपना कृपा करे सो शिव कहो के ते डरे जय सा सात सदर हटाया अपने कार्य में आव समाया सोदत सोदत सोदत सी जिया गुरु प्रसाद तत सब बुझिया जब दिखाओ तब सब कि हूँ नानक सो सुख सो अस्थूल नह किस जन्म नह किस मर आपन चलता आप ही करे आपन जावन दृष्टान दृष्ट आज्ञा कार्य धार सब श्रेष्ठ आप आप सागर में हवा पनक जुगत राज था पियो था पे अपना सिंह ना किस खांड तारण तारह ब्रह्मांड लख्य पियो पुरुष प्रताप जपाय तान जाप

ਵੀਰ ਲਈ ਕਿਰਪਾ ਗੁਰ ਕਾ ਸਬਜਾ ਪਏ ਨੇ ਹਾਲਮ ਕੀ ਸੇਵਾ ਸੋਈ ਲਾ ਗਏ ਜਿਸ ਨੂੰ ਕਿਰਪਾ ਕਰਮ ਵਟ ਪਾ ਗਿਆ ਨਾਮ ਜਪਦ ਪਾ ਵਿਸਰਾਮ ਨਾਨਕ ਦਿਨ ਪੁਰਖ ਕਉ ਤੁਮ ਕਰਮਾਇ ਨ ਜੋ ਕਿਛ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਵਸੈ ਹਰ ਸੰਗ ਸਹਿਜ ਸੁਭਾਈ ਹੋਵੈ ਸੋਇ ਕਰਨ ਯਾਰ ਪੁਛਾਣ ਸੋਇ ਪ੍ਰਭ ਕਾ ਕੀਆ ਜਨਮ ਵੀਠ ਲਗਾ ਨਾ ਜੈਸਾ ਸਾ ਤੈਸਾ ਦ੍ਰਿਸ਼ਟਾ ਨ ਜਿਹ ਤੇ ਉਪਜੇ ਤੇ ਹਮਾਇ ਸਮਾਈ।

ਜਾ ਨਾਨਕ ਤਿਹ ਬਲਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਪ ਪ੍ਰਤਪਾਲ ਸਗਲ ਚਿੰਤਾ ਜਸਮਨ ਵਾਹਿ ਦਿਹ ਤੇ ਬਿਰਥਾ ਕੋਈ ਨਾ ਹੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੀ ਸਾਉ ਪ੍ਰਾਣ ਬਚਾ ਕੋਈ ਤੇ ਇਸ ਬਿਨ ਨਾਹੀਂ ਤੇਰਾ ਕਿਛ ਕਾਮ ਗਾਤ ਨਾਨਕ ਜਾਪ ਏਕ ਹਰ ਨਾਮ ਰੂਪਵੰਤ ਹੋਏ ਨਾਹੀਂ ਮੋਹ ਹੈ ਪ੍ਰਭ ਜੋ ਸਗਲ ਕੱਢ ਸੋ ਹੈ ਧਨਵੰਤਾ ਹੋਈ ਕਿਆ ਕੁਰਬੈ ਜਾਂ ਸਭ ਕਿਸ਼ ਕਦਿਆ ਦਰਬੈ ਸੂਰਜ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਤਾ ਵੈ ਜੇ ਕੋਏ ਬਹਿੰਦਾ ਤਾਰ ਦਿਖ ਦੀਨ ਹਰ ਜਾਨ ਗਾਵਰ ਜਿਸ ਗੁਰ ਪ੍ਰਸਾਦ ਤੂਟ ਹਉ ਰੋਗ ਨਨ ਹੋ ਜਾਂ ਸਦਾ ਰੋਗ ਜਿਉ ਮੰਦਰ ਕਾਉ ਥਮ ਥਮ ਤਿਉਂ ਗੁਰ ਕਾ ਸਬਦ ਮਨ ਹਾਵਸਥਾ ਮਨ ਜਿਉ ਪਾ ਖਾਣ ਨਾਭ ਚੜ ਤਰਾ ਪ੍ਰਾਣੀ ਗੁਰੇ ਚਰਨ ਲਗਤ ਨਿਹ ਤਰਾ ਜਿਉ ਅੰਧਕਾਰ ਦੀਪਕ ਪ੍ਰਗਾਹ ਗੁਰ ਦਰਸ਼ਨ ਦੀ ਮਨ ਹੋਏ ਵਿਕਾਸ ਜਿਉ ਮਹਾਂ ਉਦਿਆ ਨ ਮਹਾਂਵਾਰਕ ਪਾਇ ਦਿਨ ਸਾਧੂ ਸੰਗਲ ਜੋਤ ਪ੍ਰਗਟਾਵੈ ਦਿਨ ਸੰਦਰ ਕੀ ਬਾਂਛਾ ਤੂਰ ਨਾਨਵੀ ਹਲੋਚਾ ਪੁਰਮਾਨ ਮੂਰਖ ਕਾਹੇ ਬਿਲ ਲਾਈਆ ਪ੍ਰਭ ਲਿਖਿਆ ਲਿਖਿਆ ਪਾਈਆ ਦੂ ਸੂ ਪ੍ਰਭਦੇਵ ਨਾਰ ਅਵਰਤਿਆਗ ਤੂੰ ਤਿਸਾ ਚਤਾ ਜੋ ਕਾਸ਼ ਕਰੈ ਸੋਈ ਸੁਖ ਮਾਨ ਕੂਲਾ ਕਾਹੇ ਫਿਰ ਅਜਾਨ ਕੌਣ ਬਸਤਾਇ ਤੇਰਾ ਸੰਗਲਪਟ ਰਹੋ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਹ ਨਾਨਕ ਪਾਤ ਸੇਤੀ ਕਰੇ ਜਾਹੇ ਜਿਸ ਵਾਖਰ ਕੋ ਲੈ ਅੰਦੋਆਇਆ ਰਾਮ ਨਾਮ ਸੰਦਨ ਕਰ ਪਾਇਆ ਤਾਜਾ ਮਾਨ ਅਲੀ ਹੁਮਨ ਮੋਰ ਰਾਮ ਨਾਮ ਹਿਰਦੇ ਮਹ ਦੋ ਲਾਦ ਫੇਵ

ਸਤਿਨਾਮ ਸਾਧਕੇ ਤੋਏ ਤੋਏ ਪੀਓ ਅਰਬ ਸਾਧਕੋ ਆਪਣਾ ਜੀਵ ਸਾਧਕ ਤੂਰ ਕਰੋ ਇਸਨਾਨ ਸਾਧੂ ਪ੍ਰਜਾਈਆ ਕੁਰਬਾਨ ਸਾਧ ਸਿਵਾ ਬਟ ਪਾਗੀ ਪਾਈਆ ਸਾਧ ਸੰਗ ਹਰ ਕੀਰਤਨ ਗਾਈਆ ਅਨਕ ਬਿਗਨ ਦੇ ਸਾਧੂ ਰਾਖ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਖ ਓਟ ਗਹੀ ਸੰਤ ਤਹਿ ਦਰਾਇਆ ਸਰ ਸੁਖ ਨਾਨਕ ਦੇਹ ਪਾਇਆ ਮੇਰਾ ਤਾਂ ਕਾਉ ਜੀਵਰ ਨਰ ਭੁਖੇ ਕੋ ਦੇਵਤ ਅਧਾ

ਸਦਾ ਦਿਨ ਰਹਿਣੀ ਸਭ ਦੂਜ ਨਿਰਮਲ ਹੈ ਕਰਣੀ ਕਰ ਕਿਰਪਾ ਜਿਸ ਕਉ ਨਾਮ ਹੁੰਦੀ ਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਹ ਜਨ ਆਵੇ ਹਰ ਪ੍ਰਭਚੀਤ ਭਗਤ ਭਗਤ ਸੁਣਿਆ ਤੇ ਹੁਲੇ ਜਗ ਹਿਰਦੇ ਕੁਹੇ ਸੱਚ ਕਰਨ ਸਹਿਤਾ ਗਿਰਿਆ ਸੱਚ ਹਿਰਦੈ ਸਾਨੂੰ ਕਹਿ ਸੱਚ ਦ੍ਰਿਸ਼ਟ ਸੱਚ ਆਕਾਰ ਸੱਚ ਵਰਦਾ ਸੱਚ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸੰਵਤ ਸਲੋਕ ਰੂਪ ਨਾਰੀਖ ਨਿਰੰਕਿਸ਼ ਤ੍ਰਿਹੁ ਗੁਣਤੀ ਪ੍ਰਭਿਨ ਤਿਸ ਬੁਝਾਇ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸ਼ੀ ਪ੍ਰਭ ਮਨ ਮਹਰਾਖ ਮਨੁਖ ਕੀ ਤੂ ਪ੍ਰੀ ਤਿਆਗ ਤਿਸਤੀ ਪਾਰਾ ਨਾਹ ਕਿਸ ਕੋਇ ਸਰਵ ਨਿਰੰਤਰੀ ਕੁਸ ਆਪਿ ਬਿਨਾ ਬੇਦਾਨ ਗਹਿਰ ਗੰਭੀਰ ਗਿਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਵ ਨਾਨਕ ਮਾਨੇ ਅਨਰਾਵ ਮਨਸਾ ਪੂਰਨ ਸਰਨ ਅਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾਉ ਕਾ ਨਿਦਰ ਫੋਰ ਦੁਖ ਮਨ ਤਰਨਾ ਜਨ ਹੋਰ ਅਨਦਰੂ ਮੰਗਲ ਸਾਧ ਜਾ ਕੇ ਸਰਤ ਹੋਗ ਸੁਨਿਹ ਕਰ ਤਾਕ ਰਾਜ ਮਹਾਰਾਜ ਯੋਗ ਮਹਿ ਜੋਗੀ ਤਾਪ ਮਹਿ ਤਪੀ ਸਰ ਗ੍ਰਹਿਸਥ ਮਹਿ ਭੋਗੀ ਤਿਆਏ ਤਿਆਏ ਭਗਤ ਸੁਖ ਪੈ ਨਾਨਕ ਤੇ ਪੁਰਖ ਕਾ ਕਿਨੇ ਅੰਤ ਨ ਪੈ ਜਾ ਕੀ ਲੀਲਾ ਕੀ ਮੇ ਤਨਾ ਸਗਲ ਦੇ ਵਾਰਿਆ ਵਗਾਹ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰੇ ਆਪਣਾ ਸੂਤ ਸੰਵਤ ਗਿਆਨ ਧਿਆਨ ਜਨ ਦੇ ਜਨ ਦਾਹਨਾ ਤਿਆਵੈ ਹਸੀ ਤੇ ਹੁਗੁਣ ਮਹਿ ਜਗ ਪਰਮਾਈ ਜਨਮ ਮਰੈ ਫਿਰਾਵੈ ਜਾਇ ਊਚ ਨੀਚ ਤਿਸ ਗਿਆ ਸਥਾਨ ਜਹ ਜਨਾਵੈ ਤਹ ਨਾਨਕ ਜਾਨ ਨਾਨਾ ਰੂਪ ਨਾਨਾ ਜਾਗ ਰੰਗ ਨਾਨਾ ਬੇਖ ਕਰੈ ਇੱਕ ਰੰਗ ਨਾਨਾ ਵੇਦ ਕਿਨਾ ਵਿਸਥਾਰ ਪ੍ਰਭਮ ਰਾਸੀ ਏਕੰਕਾਰ ਨਾਨਾ ਚਲਤ ਕਰੀ ਖਿਨ ਵਾਹਿਗੁਰ ਗੁਰੂ ਸਭ ਠਾਇ ਨਾਨਾ ਵੇਦ ਕਰ ਬਨਤ ਬਨਾਏ ਆਪਣੀ ਗੁਣ ਦੇਵ ਪਾਈ ਸਭ ਕਾਟ ਦਸਕੇ ਸਭ ਦਸਕੇ ਠਾਉ ਜਾਪ ਜਾਪ ਜੀਵਨ ਨਾਨਕ ਨਾਮ ਨਾਮ ਕਿਤਾਰੇ ਸਗਲੇ ਜੰਤ ਨਾਮ ਕਿਤਾਰੇ ਖੰਡ ਬ੍ਰਹਮਾਂਡ ਨਾਮ ਕਿਤਾਰੇ ਸਿਮਰ

ਸੰਗਤਰੇ ਸੰਸਰਾਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਇ ਯੂਨਾਨੀ ਚੌਥੇ ਪਾਤਮਾ ਸੋ ਜਨਗਤ ਪਾਏ ਰੂਪ ਸਤਿ ਜਗ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰ ਦੂ ਸਤਿ ਜਗ ਬਣ ਸਤਿਗੁਰੁ ਸਮਹਿ ਸਮਾਣੀ ਸਤ ਕਰਮ ਜਗ ਰਚਨਾ ਸਤ ਮੂਰ ਸਤਿ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਦਸਾ ਸਭ ਪਰੇ ਸਤਨਾਮ ਪ੍ਰਭ ਕਰ ਸੁਖਦਾਇ ਵਿਸਵਾਸ ਸਤਨਾਮ ਗੁਰਤੀ ਪਾਏ ਸਤ ਵਚਨ ਸਤ ਉਪਦੇਸ਼ ਸਤ ਦੀਏ ਜਾਨ ਜਾ ਕਰਦਾ ਪ੍ਰਭ ਸਤ ਨਰਦ ਬੂਝੈ ਜੇ ਕੋਈ ਨਾਮ ਜਪਤਾ ਕਿਹਾ ਤੋ ਆਪ ਸਤ ਕੀਆ ਸਭ ਸਤ ਆਪ ਹੀ ਜਾਣੇ ਆਪਣੀ ਮੇਤ ਗਾਤ ਜਿਸ ਕੇ ਸ੍ਰੇਸ਼ਟ ਸੋ ਕਰਨ ਹਰ ਉਹਨਾਂ ਪੂਜ ਕਰਦ ਵਿਚਾਰ ਕਰਦੇ ਕਿ ਮੇਤ ਨਾ ਜਾਣੇ ਕੀ ਆ ਨਾਨਕ ਜੋਤ ਪਾਵੇ ਸੋ ਵਰਤੀ ਆ ਬਿਸਮਨ ਬਿਸਮ ਪਾਏ ਬਿਸਮਾਇ ਜਨ ਪੂਜਿਆਤ ਹਯਾ ਸਵਾਦ ਪ੍ਰਭ ਕਰ ਰੰਗ ਰਾਜ ਜਨ ਰਹੇ ਗੁਰ ਕਾ ਵਚਨ ਪਦਾਰਥ ਲਹੇ ਉਏ ਦਾਤੀ ਦੁ ਘਟ ਨਾਰ ਜਾ ਕੇ ਸੰਗਤਰਾ ਸੰਸਾਰ ਜਨ ਕਾ ਸੇਵਕ ਸੁਵੜ ਭਾਗ ਜਨ ਕ ਸੰਗ ਏਕ ਲੇ ਵਿਲਾ ਕੇ ਗੁਣ ਗੋਬਿੰਦ ਕੀਰਤਨ ਜਨ ਗਾਇ ਗੁਰ ਪ੍ਰਸਾਦ ਨਾਨਕ ਹਰ ਪਾਵ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਪੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਰ ਪੂਜ ਸਤ ਸਤ ਸ਼ਿਵਧਾਰ ਦਸਨ ਸਤ ਸਤ ਵਿਖਨਾਰ ਨਾਮ ਸਤ ਸਤ ਗਿਆਨ ਹਾਰ ਸਤ ਸਤ ਸਤਾਰੀ ਆਪਿਗੁਣ ਆਪਿਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੰਤਾ ਪੂਜਨ ਹਰ ਕੋ ਸਤ ਸਭ ਹੋ ਨਾਰਨ ਸਤ ਸਤ ਪ੍ਰਭ ਸੁਰ ਸਤ ਸਰੂਪ ਪਰਦਾ ਜਨਮਾਨਿਆ ਕਰਨ ਕਰਾਵਨ ਮੂਲ ਪਛਾਣਿਆ ਜਾ ਕਰਦਾ ਬਿਸਵਾਸ ਪ੍ਰਭਾ ਤਦ ਗਿਆਨ ਤੇ ਮਨ ਪ੍ਰਗਟਾਇਆ ਪੈ ਤੀ ਨਿਰਪਾ ਹੋਈ ਬਸਾਨਾ ਜਿਹ ਤੇ ਉਪਜਿਆ ਤਿਸ ਮਾਹ ਸਮਨ ਬਖਤ ਮਾਹਿਰ ਬਖਤ ਗੜ

ਤੇ ਠਾਕੁਰ ਕਾ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕਰ ਅੰਗ ਸੇਵਕ ਪ੍ਰਭ ਪਾਲਨ ਨਰ ਸੇਵਕ ਰਖ ਨਿਰੰਕਾਰ ਸੂ ਸੇਵਕ ਜਿਹ ਦਇਆ ਪ੍ਰਭ ਧਾਰ ਨਾਨਕ ਸੂ ਸੇਵਕ ਸਾਸ ਸਾਸ ਮਾਰ ਆਪਣੇ ਜਨ ਕਾ ਪਰਦਾ ਟਾਕ ਆਪਣੇ ਸੇਵਕ ਸਰ ਪਰ ਰੱਖ ਆਪਣੇ ਦਖ ਦੀ ਵਡਾਈ ਆਪਣੇ ਸੇਵਕ ਨਾਮ ਜਪਾਏ ਆਪਣੇ ਸੇਵਕ ਆ ਪਾਤ ਰੱਖ ਤਾਕ ਆਤਮਿਤ ਪੁਨ ਰੱਖ ਪ੍ਰਭ ਕੇ ਸੇਵਕ ਆਪੂ ਨਾਮ ਪਾਹੂ ਚੈ ਪ੍ਰਭ ਸੇਵ ਉੱਚ ਦੇਵ ਚ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀਕੀ ਕੀਰੀ ਮਹਕਾਲ ਰਾਖ ਭਸਮ ਕਰਾ ਲਸਕਰ ਕੋ ਰਾਖ ਜਿਸ ਕਾ ਸਾਸ ਨ ਕੱਢ ਦੇ ਤਾ ਕੋ ਰਾਖ ਦੀ ਕਰਾਚ ਮਾਨਸ ਜਤਨ ਕਰ ਤਉ ਬਹ ਪਾਇਤ ਦਿਸ ਕਰਤਵ ਬਿਰਥ ਜਾਤ ਮਾਰਾ ਨ ਰਾਖੈ ਵਨ ਕੋ ਸਰਵ ਜੀ ਆ ਕਰ ਰਾਖੈ ਸੋਈ ਕਹਿ ਸੂਚ ਕਰ ਹਰਿ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣ ਬੈਰ ਬੈਰ ਬੈਰ ਪ੍ਰਭ ਜਪੀ ਪੀ ਅੰਮ੍ਰਿਤ ਮਹਾਂਤਾਂ ਤ੍ਰਾਪੀ ਨਾਮ ਰਤਨ ਜਿਨ ਗੁਰਮੁਖ ਪਾਇਆ ਤੇ ਉਸ ਕੀ ਸ਼ੈ ਵਰਨਾਹਿ ਦ੍ਰਿਸ਼ਟਾਇ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਸ ਜੋ ਜਾਨ ਤ੍ਰਿਪਤਾ ਨੇ ਮਨ ਤਨ ਨਾਮ ਨਾਮ ਸਮਾਨੇ ਉਠ ਬੈਠ ਸੁਭਤ ਨਾਮ ਕਹ ਨਾਨਕ ਜਨ ਕਾ ਸਦ ਕਾਮ ਬੋਲਹ ਜਹ ਜਿਹ ਬਦਨ ਰਾਤ ਪ੍ਰਭ ਆਪਣਾ ਜਨ ਕਿਨੀ ਦਾਤ ਕਰ ਭਗਦਾ ਤੁਮ ਕਾ ਚਾਹੀ ਪ੍ਰਭ ਆਪਣੇ ਸਿਉ ਰਹਿ ਸਮਾਈ ਜੋ ਹੋਵੈ ਹੋਵਤ ਸੁਭ ਜਾਨ ਪ੍ਰਭ ਆਪਣੇ ਕਾ ਕੁੰਭ ਸ਼ਾਨ ਦਸਗੀ ਮਹਿ ਮਾ ਕਾਨ ਬਖਾ ਨਉ ਦਸ ਕਾ ਗੁਣ ਕਹੀ ਇਕ ਨਾ ਜਾਨੁ ਆਠ ਪਹਿਰ ਪ੍ਰਭ ਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓੜ ਲਈ ਹੇ ਮਾਰਨ ਤਨ ਆਪਣਾ ਤਿਨ ਜਨ ਦੀ ਹੇ ਜੇਨ ਜਨ ਆਪਣਾ ਪ੍ਰਭੂ ਸ਼ਾਦਾ ਸੁਭ ਜਾਨ ਸਰਵ ਥੋ ਕਾ ਦਾਤਾ ਦੁਖ ਸਰਨ ਸਦ ਸੁਖ ਪਾਇ ਵਹਿ ਦਸ ਕਾ ਦਰਸ ਸਭ ਪਾਇ ਮਿਟਾਵੈ ਔਰ ਸਿਉ ਸਕਦੀ ਛਾੜ ਤਿਹ ਜਨ ਕੀ ਤੂੰ ਸਿਵਾ ਲਾਗ ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਹ ਜਨ ਕੇ ਪੂਜਾ ਸਾਧ ਪੈਰਾ ਸਲੋਕ ਸਾਧ ਪੁਰਖ ਜਿਨ ਜਾਣਿਆ ਸਾਧ ਗੁਰ ਦਸਖਾ ਨਾਵ ਦਸਖਾ ਸੰਗ ਸਿਖੁਦਰਾ ਨਾਨਕ ਰੁਗਨ ਕਾਸ਼ਟਪਦੀ ਸਤਿਗੁਰ ਸਿੱਖ ਕੀ ਕਰਾ ਪ੍ਰਭ ਪਾਰ ਸੇਵਕ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰ ਮਾਤਮਾਰ ਹੈਰਾ ਗੁਰ ਬਚਨ ਹੈ ਨਾਮ ਤੇਰਾ ਸਭ ਸਿੱਖ ਬੰਧਨ ਕਾਟ ਗੁਰ ਕਾ ਸਿੱਖ ਉਪਕਾਰ ਦਿਆਟ ਸਭ ਸਿੱਖ ਨਾਮ ਤਾਨ ਦੇ ਗੁਰ ਕਾ ਸਿੱਖ ਉਡ ਪਾ ਗਈ ਹੇ ਸਤਿਗੁਰ ਸਿੱਖ ਹਲਤ ਪਲ ਦਸਵਾਰ ਨਾਨਕ

ਚਾਹ ਸਤਿਗੁਰ ਕਾ ਪਾਦ ਸੇਵਕ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਪਾਵੀ ਤਿਸ ਬਹੁਤ ਪ੍ਰਾਪ ਸੁਆਮੀ ਆਪਣੀ ਕਿਰਪਾ ਚ ਸਾਹਿਬ ਕਰੀ ਨਾਰਾਇਣ ਸੋ ਸੇਵਕ ਗੁਰੂ ਕੀ ਮਾਤਲੀ ਵੀ ਸਭ ਇਸ ਵੇ ਗੁਰ ਕੌ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣਾ ਸੋ ਸਤਿਗੁਰ ਜਿਸਰੇ ਦਾ ਹਰ ਨਾਮ ਅਨਕਾਰ ਗੁਰ ਕੌ ਬਲ ਜਾਉ ਸਰਵ ਨਿਧਾਨ ਜੀ ਆਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਾਨ ਜਨਮ ਪਾਰ ਬ੍ਰਹਮ ਕਹਿ ਆਪ ਨਹੀਂ ਕਹਿ ਪਰਮ ਸਹਿ ਸੋ ਸਿਆਨ ਪਲਿਆ ਨਾ ਜਾਈਐ ਨਾਨਕ ਕਹਿ ਗੁਰੂ ਬੜਵਾਈ ਪਾਈਐ ਸਫਲ ਦਰਸ਼ਨ ਪੀਖਤ ਪੁਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਪੀੜਤ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੀ ਉਦਾਰ ਗਹਿ ਕਵੇ ਸੁਨ ਕਰ ਵਚਨ ਕਰਨ ਆਗ ਹਨੀ ਮੈਂ ਸੰਤੁਖਾ ਤੁਮ ਪਤੀਆ ਨੇ ਪੂਰਾ ਗੁਰ ਆਖਿਆ ਜਾ ਕਮ ਮੰਤਰ ਅੰਮ੍ਰਿਤ ਦ੍ਰਿਸ਼ ਪੀਖਾਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਹ ਪਾਵ ਦਹਿ ਮਿਲਾਈ ਨਿਹ ਬਾਇਕ ਉਸਤਤ ਅਨੇਕ ਸਤਿਪੁਰਖ ਪੂਰਨ ਬਾਬੀਕ ਕਾਹੂਰ ਨ ਪਹੁਚਤ ਪ੍ਰਾਣੀ ਅਗਮੈ ਗੋਚਰ ਪਰਮ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਇਤਾ ਕੀ ਕੀਮਤ ਕਿਨਾ ਨ ਪਾਇਨ ਪਰਗ ਬੰਧ ਨਿਯਤ ਕਰ ਹੈ ਚਰਨ ਕਮਨ ਹਿਰਦਾਇ ਸਿਮਰ ਸਤਿਪੁਰ ਹਰਿ ਸਤਿਗੁਰ ਆਪਣੇ ਨਾਇਕ ਜਿਹ ਪ੍ਰਸਾਦ ਹੈ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੁਖ ਉਸ ਪੁਰਖ ਕਾ ਨਾਹੀ ਕਦੇ ਬਨਾਇਆ ਜਗ ਮਨ ਪ੍ਰਗਟੀ ਗੁੰਤਾ ਸਾਠ ਪੈਰ ਹਰ ਕਾ ਨਾਮ ਜੀ ਸਾਹਿਬ ਦੀ ਸੇਵਕ ਆਦੀ ਮੂਹ ਮਾਇਕ ਸੰਗ ਨਾਲੇ ਮਨ ਮੈਂ ਰੱਖ ਹਰ ਹਰੀਕ ਅੰਧਕਾਰ ਦੀਪਕ ਪ੍ਰਕਾਸ਼ ਨਾਨਕ ਪਰਮ ਮੋਹ ਦੁਖ ਤਹਿ ਦਿਨਾਸੇ ਤਬਨ ਮਹਿ ਠਾਂਡ ਵਰਤ ਆਏ ਅੰਧ ਪੈ ਦੁਖ ਨਾਠ ਪਾਏ ਜਨਮ ਬਨ ਕਿ ਮਿਟਿਆ ਦੇ ਸੇ ਸਾਧ ਕੋ ਪੂਰਨ ਉਪਦੇਸ਼ ਪਾ ਚੁਕਾ ਨਿਰਪਾਉ ਹੋਏ ਬਸ ਸਗਲ ਵਿਆਦ ਮਨ ਤੇ ਖਾਇਆ ਨਾ ਸੇ ਜਿਸ ਕਾ ਸਾਧ ਤਨ ਕਿਰਪਾ ਧਾਰੇ ਸਾਧ ਸੰਗ ਜਪ ਨਾਮ ਮਰਾਰੀ ਸਿੱਧ ਪਾਈ ਚੁਕੇ ਪ੍ਰਭ ਕਾ ਮਨ ਸੁਨ ਨਾਨਕ ਹਰ ਹਰ ਜਸ ਰਾਮ ਨਿਰਗੁਨਾਵ ਸਰਗੁਣ ਵੀ ਉਹ ਕਲਾ ਤਾਰ ਜਨ ਸਗਲੇ ਮੋਹੇ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਪਾਏ ਹਰ ਬਿਆਨ ਦੂਜਾ ਨਾਹੀਂ ਕੋਏ ਸਰਗੁਣ ਨਿਰੰਤਰ ਇੱਕ ਸੋਯੋਤ ਪੋਤ ਰਵਿਆ ਰੂਪ ਰੰਗ ਪਏ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਕ ਪਾਏ ਨਾਨਕ ਬਲ ਹਰ ਸਲੋਕ ਸਾਥ ਨਾ ਚਾਲ ਬਿਨ ਭਜਨ ਵਿਖੇ ਸਗਲੀ ਸ਼ਾਰ ਹਰ ਹਨਮ ਕਮਾਵਨਾ ਨਾਨਕ ਹੋ ਧਨ ਸਾਰ ਰਾਸ਼ਟਰਪਤੀ ਸੰਤ ਜਨਾ ਮਿਲ ਕਰ ਵਿਚਾਰ ਇੱਕ ਸਿਮ ਨਾਮ ਆਧਾਰ ਔਰ ਉਪਾਅ ਸਮੀਤ ਬੇਸਾਰ ਚਰਨ ਕਮਲ ਰਿਦ ਮਹਿਲ ਧਾਰ ਕਰਨ ਕਾਰਨ ਸਬਰਾ ਸਮਰਾਥ ਦ੍ਰਿੜ ਕਰ ਗਹੁ ਨਾਮ ਹਰ ਵਾਥਿ ਹੋ ਧਨ ਸੰਨ ਚਹ ਹੋ ਵਹਿ ਭਗਵੰਤ ਸੰਤ ਜਨ ਕਾ ਨਿਰੋਣ ਮੰਦੀ ਕਾ ਸਰਾਖ ਮਨ ਵਾਹਿ ਸਰਬ ਰੂਪ ਨਾਨ ਮਿਟ ਜਾਹਿ ਜਿਹ ਧਨ ਕੋ ਚਾਰ ਕੁੰਟ ਉੱਠਦਾ ਆਵੈ ਸੋ ਧਨ ਹਰ ਸਿਵਾ ਦੀ ਉਪਾਅ ਵਹਿ ਜਿਸ ਸੁਖ ਕਾਨ ਤਬਾਂ ਛ ਮੀਤ ਸੋ ਸੁਖ ਸਾਧ ਸੰਗ ਪ੍ਰੀਤ ਜਿਸ ਵਾਕ ਕਰਹ ਭਲੀ ਕਰਨ ਸਾ ਸੋ ਬਾਬਾ ਹਰ ਗੁਰ ਸਰਣ ਅਨ ਕਿਉ ਪਾਵੀ ਰੋਗ ਨਾ ਜਾਏ ਰੋਗ ਮਿਟ ਹਰ ਅਵਖਤ ਲਾਏ ਸਰਵ ਨਿਦਾਨ ਹਰ ਨਾਮ ਨਿਦਾਨ ਜਪ ਨਾਨਕ ਦਰਗਹ ਪ੍ਰਵਾਨ ਮਾਨ ਪ੍ਰਬੋਧ ਹਰ ਕਹਿੰਦਾ ਦਹਿ ਦੇ ਤਵ ਤਵ ਠਾ ਤਾ ਕੋ ਵਿਘਨ ਲਗ ਕੋ ਜਾ ਕਰਦਾ ਬਸਾ ਹਰ ਸੋਇ ਕਲਤਾ ਦਿਠਣ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਾ ਪੂਰਨ ਹੋਇਆਸ ਭਗਤ ਪਾਇਆ ਆਤਮ ਪ੍ਰਗਾਹ ਦੇਤ ਕਾਰ ਜਾਇਓ ਬਸਾ ਬਨਾਸੀ ਕਹ ਨਾਨਕ ਕਾਟਿ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਚਾ ਜਨਮ ਵਰ ਸੋ ਕਾ ਚੁਕਾ ਚਾਹ ਆਵਾ ਗਮਨ ਮਿਟਾਇ ਪ੍ਰਭ ਸਿਵਾ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਹਿ ਉਦਾਇਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਵਨ ਛੁਟਨ ਆਰਿ ਸਿਮਰ ਸਾਥ ਵੀਰ ਵਿਚਾਰੀ ਹਰ ਕੀ ਭਗਤ ਕਰਹੁ ਮਨ ਲਾਈ ਮਨ ਵੰਛਤ ਨਾਨਕ ਹਰ ਪਾਈ ਸੰਗ ਨ ਚਾਲ ਸ ਤੀਰਾ ਤਨਾ ਤੂੰ ਕਿਆ ਲੋ ਪਟਾਵੈ ਮੂਰਖ ਮਨ ਸਤਮੀਤ ਪਟਾਂਬਰ ਬੰਤਾ ਅੰਤੀ ਕਹਿ ਹੋ ਤੁਮ ਕਮ ਸਨਾਥ ਰਾਜ ਰੰਗ ਮੈ ਬਿਸਥਾਰ ਅੰਤੀ ਕਹਿ ਹੋ ਕਮ ਛੁਟਕਾਰ ਅਸ ਹਸ ਤੀਰਾ ਥ ਸਵਾਰ ਝੂਠਾ ਡੰਫ ਝੂਠ ਪਾ ਸਰ ਜਿੰਦੀ ਅਤਿ ਬੁਝਾ ਨਾ ਬਿਗਾਨ ਨਾ ਬਿਸਾਰਾ ਪੁਛਦਾ ਨਾ ਗੁਰਗੀ ਮਾਇ ਤੂੰ ਹੇ ਅਨ ਭਗਤ ਬਿਨਾ ਭਗ ਡੂਬੇ ਸਿਆਨ ਹਰ ਕੋ ਭਗਤ ਕਰ ਮਨ ਮੀਤ ਨਿਰਮਲ ਤੁਮਾਰੋ ਚੀਤ ਚਰਨ ਕਮਲ ਰਾਖ ਮਨ ਵਾਹੀ

ਤੇਰੀ ਉਤਰ ਸਮੈਠ ਬਿਨ ਸਜਾਓ ਮੈਂ ਬਿਖੈਲ ਹੋਹੀ ਅਚਿੰਤ ਬਸੈ ਸੁਖ ਨਾਇਲ ਸਾਸ ਗ੍ਰਾਸ ਹਰਨਾਮ ਸਮੈਲ ਸ਼ਾਡ ਸਿਆਨ ਸਗਲੀ ਮਨ ਸਤਸੰਗ ਪਾਵੈ ਸਚ ਤਨ ਹਰ ਕੁੰਜੀ ਸੰਚ ਕਰਵਿਆ ਹਾਰੀ ਹਾ ਸੁਖ ਦਰਗਾ ਜਕਾਰ ਸਰਵ ਨਿਰੰਤਰੀ ਕੋ ਦੇਖ ਕਹ ਨਾਰਨ ਜਾ ਕੇ ਮਸਤਕ ਲੇਖੇ ਕੁਜਾ ਪੀ ਕੁਸਲਾਹੀ ਏਕ ਸਿਮਰੀ ਕੁਮਨਾਹੀ ਏਕ ਸਖੀ ਗੁਣ ਗਾਉ ਅਨੰਤ ਮੰਤਨ ਜਾਵੀ ਏਕ ਭਗਵੰਤੀ ਕੁਈ ਕੈ ਹਰਿਆਪ ਪੂਰਨ ਪੂਰਹਿ ਪ੍ਰਭ ਆਪਨ ਵਿਸਤਾਰੀ ਕਿਤਬੈਕ ਅਰਾਧ ਪ੍ਰਾਸ਼ਤ ਕੈ ਮੰਤਨ ਅੰਤਰੀ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਵ ਸਰਣ ਆਇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ।

ਵਚਨ ਯੁਤ ਏਕ ਓਟ ਏਕ ਆਧਾਰ ਨਾਨਕ ਮੰਗਣਾ ਪ੍ਰਭ ਸਾਰ ਪ੍ਰਭ ਦ੍ਰਿਸ਼ਟ ਮਹਾ ਸੁਖ ਹੋਇਆ ਰਹਿ ਪਹਿਲਾ ਕੋਈ ਜਿਨ ਚਾਖਿਆ ਸੀ ਜਾਂ ਤ੍ਰਵਤਾ ਨੇ ਪੂਰਨ ਪੁਰਖ ਨਹੀਂ ਡਲਾ ਨੇ ਸੋਬਰ ਪਰੇ ਪ੍ਰੀਮ ਰਹਿ ਸੰਗ ਉਪਜਾ ਚਾਰ ਸਾਧਕ ਸੰਗ ਪਰੇ ਸਨਾਨ ਸਭ ਤਿਆਗ ਅੰਤਰ ਪ੍ਰਕਾਸ਼ ਆਨੰਦ ਲੀਲਾ ਗੁੜ ਬਾਜੀ ਜਪਿਆ ਪ੍ਰਭ ਸੋ ਨਾਨਕ ਨਾਮ ਰਤ ਸੁਖ ਹੋਏ ਸੇਵਕ ਮਨ ਸਾਹਿਬ ਪੂਰੀ ਪਏ ਸਾਧੁ ਕਰਦੇ ਨਿਰਮਨ ਵਾਤ ਰਹੀ ਜਨ ਕੋ ਪ੍ਰਭ ਹੋਇਓ ਦਾ ਯਾਦ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪਾਇਆ ਜਨ ਵਰਨ ਦੁਖ ਭਰਮ ਗਾਇਆ ਇਸ ਮੁਨੀ ਸਰਦਾ ਸਾਹਿਬ ਪੂਰੀ ਰਾਵ ਰਹਿਆ ਸਾਧ ਸੰਗ ਹਜੂਰੀ ਜਿਸਕਾ ਸਾਧ ਲਿਆ ਮਿਲਾਇ ਨਾਨਕ ਭਗਤੀ ਨਾਮ ਸਮਾਏ ਸੁਖ ਬਿਸਰਜ ਕਾਰਨ ਭਾਨ ਸੁਖ ਬਿਸਰਜ ਕੀਆ ਦਾਨਾ ਸੁਖ ਬਿਸਰਜ ਜਨ ਸਾਹਿਬ ਕਿਹ ਦੀਆ ਸੁਖ ਬਿਸਰਜ ਜੀਵਨ ਜੀਆ ਸੁਖ ਬਿਸਰਜ ਜੇ ਅਗਨ ਮਹਾਰਾਖ ਗੁਰ ਪ੍ਰਸਾਦ ਕੋਬੇਲਾ ਲਾਖ ਸੁਖ ਬਿਸਰਜ ਵਿਖਦੇ ਕਾਰਡ ਆਇਆ ਜਨ ਜਨ ਕਾ ਟੂਟਾ ਕਾਰਡ ਆ ਗੁਰਪੁਰਾ ਤਾ ਤਿਹ ਬੁਝਾਇਆ ਪ੍ਰਭ ਨਾ ਨਾਨਕ ਜਨ ਤਿਆਇਆ ਸਾਜਨ ਸੰਤ ਕਰ ਇਹੋ ਕਾ ਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਹਵਰ ਨਾਮ ਜਪਾਵ ਭਗਤ ਭਾਈ ਤਰਿਆ ਸੰਸਾਰ ਬਿਨ ਭਗਤੀ ਧਨ ਹੋ ਸੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਕਾਵਤ ਨਾਸ ਨਾਨਕ ਨਾਮ ਜਪ ਹਕੁੰਤਾ ਸੁਭਜੀ ਪ੍ਰੀਤ ਪ੍ਰੇਮ ਰਾਹ ਚਾਓ ਮਨ ਤਨੰਤਰ ਹੀ ਸੁਭਾਵ ਨੇਤਨ ਬੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਕ ਮਨ ਤਨ ਰੰਗ ਬਿਰਲਾ ਕੋ ਪਾਵਾ ਸੰਗਿ ਵਸਦੀ ਜਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਗੀ ਮਾ ਕਖ ਨਾ ਜਾਏ ਨਾਨਕ ਰਹਿਆ ਸਰਸ ਮਾਏ

ਪ੍ਰਣ ਆਧਾਰ ਜੋ ਜੋ ਜਪੈ ਸੋਹ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰ ਗੁਣੀ ਆਰ ਨੀਚਾ ਜਾ ਨਾਨਕ ਤੁਮ ਨੇ ਸਾਨੂੰ ਪ੍ਰਭ ਭਗਵਾਨ ਸਰਵ ਵੈ ਕੁੰਠ ਮੁਕਤ ਮੋਹ ਪਾਇਕ ਨਿਖ ਏਕ ਨਿਮਕ ਹਰਿ ਗੁਣ ਗਾਈ।

ਸਾਧ ਸੰਗ ਪ੍ਰਭ ਹੁਨਵੈ ਸਰਵ ਸੁਖਨਾਨ ਪ੍ਰਕਾਸ਼ ਸਲੋਕ ਸਰਗੁਣ ਨਿਰਗੁਣ ਰੰਕਾਰ ਸੁਨ ਸਮਾਧਿ ਆਪ ਪਾਪਨ ਕੀਆ ਨਾਨਕਾ ਪਿਹੀ ਫਿਰ ਜਾ ਬਸ਼ਟਪਦ ਜਬ ਆਕਾਰ ਹੁਕਾਸ਼ ਨਾਮ ਦ੍ਰਿਸ਼ਟੀ ਤਾ ਪਾਪਨ ਤਬ ਕਹਿਤੀ ਹੁਤਾ ਜਬ ਤਾਰੀ ਆਪਨ ਸੁਨ ਸਮਾਧ ਆਪ ਵੈਰ ਵਿਰੋਧ ਕੇ ਸੰਕੁਮਾਤ ਜਬ ਇਸਕਾ ਵਰਣ ਚਿਹਨ ਨਾ ਜਾਪ ਤਬ ਹਰ ਕਸੋਗ ਕਹ ਕੇ ਸਭ ਆਪ ਜਬ ਆਪਨ ਆਪ ਆਪਾਰ ਬ੍ਰਹਮਤਾ ਮੋਹ ਕਹ ਕਸੋਦ ਪਰਮਾ

ਪਸਰਿਆ ਦੂਜਾ ਕਹਿੰਦ ਰਿਸ਼ਟਾ ਰਿਸ਼ਟਪਤੀ ਆਪ ਕਥਿਆ ਸੁਣਨੇ ਹੈ ਰੱਬ ਹੀ ਕਹਿ ਵਿਸਤਾਰ ਜਾਤ ਪਵਤ ਸ੍ਰਿਸ਼ਟੀ ਉਪਾਇਆ ਆਪਣਾ ਪੈਣ ਲੈ ਸਮਾਜ ਤੁਮ ਦੇ ਪਿੰਨ ਕਿਛ ਹੋਇਆ ਆਪਣ ਸੂਤ ਸਭ ਜਗਤ ਪਰਵਾਈ ਜਾ ਕੁਬਰਾ ਜੀਵ ਬੁਝਾਇ ਸਜਨਾ ਸੂਈ ਜਨ ਪਾਏ ਸੋ ਸਮਦਰਸੀ ਤਤ ਕਵਿਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀਆ ਜੰਤਰ ਸਭ ਤਾ ਕਹਾ ਦੀਨ ਦਿਆਲ ਅਨਾਥ ਕੁਨਾ ਜਹ ਰਾਖਤ ਕੋਈ ਨ ਮਾਰ ਸੋ ਮੂਆ ਜਹ ਮਨ ਵਸਾਰ ਤਿਹ ਤਾ ਜਾਵਰ ਕਹਾਂ ਕੁ ਜਾਇ ਸਭ ਸ੍ਰੀ ਕ ਨਿਰੰਜਨ ਰਾਏ ਜੀਆ ਕੀ ਜੁਗ ਜਾਕ ਸਭ ਹਾਥ ਅੰਤਰ ਬਹਿਰ ਜਨ ਸਾਥ ਗੁਣੇ ਦਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰਖ ਦਿਆਲ ਸਭ ਉਪਰੋਤ ਕਿਰਪਾ ਲਪਨੀ ਕਰਤਵ ਜਾਣੇ ਆਪ ਅੰਤਰ ਜਾਮੇ ਰਹੇ ਵਿਆਪ ਪ੍ਰਤ ਪਾਲੇ ਜੀਵਨ ਵਹ ਪਾਇਆ ਤੋ ਜੋ ਜੋ ਰਚੋ ਸੋ ਤਿਸ ਹਿਤਿਆਤ ਜਿਹ ਭਗਤ ਹਲਾਈ ਮਲਾਈ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਇੱਕ ਜਾਣਿਆ ਜਨ ਲਾਗੋ ਹਰੀ ਕਹਿਣਾਇ ਤਿਸ ਕੀ ਆਸ ਨ ਬਿਰਥੀ ਜਾ ਸਿਵੋ ਕਾ ਸਿਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈ ਨੰਦਨ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਪਹਿਮੇਲੇ ਸਾਧ ਸੰਗ ਮਿਲ ਕਰ ਆਨੰਦ ਗੁਣ ਗਾਇ ਹੁਕਰਾ ਪਰਮਾਨੰਦ ਰਾਮ ਨਾਮ ਤਾਤ ਕਰਹੁ ਵਿਚਾਰ ਦੁਰਲਭ ਦੇਹ ਕੋ ਕਰਹੁ ਉਦਾਰ ਅੰਮ੍ਰਿਤ ਵਚਨ ਹਰਿ ਕੇ ਗੁਣ ਗਾਇ ਉਪਰਾ ਅੰਤਰਨ ਗਾਇ ਹੈ ਸੁਆਠ ਕਰ ਪ੍ਰਾਪੀ ਖੁ ਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸੋਨਪਦੀ ਸਹਿ ਹਿਰਦੈ ਬਸਾਵ ਹਮਨ ਛੇ ਨਾਨਕ ਹਰ ਪਾਇਵ ਹਲਤ ਪਲਤ ਦੋਏ ਲਿਹੁ ਸਵਾ ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਪੂਰੀ ਦੀਖਿਆ ਜਿਹ ਮਨ ਬਸਤ ਸਾਚ ਪ੍ਰੀਖਿਆ ਮਨ ਤਨ ਆਮ ਜਪ ਹਲੇ ਬਲਾਇ ਦੁਖ ਦਰਦ ਮਨ ਦੇ ਭਾਵ ਜਾਇ ਸਚ ਵਾ ਪਾਰ ਕਰਹੁ ਵਾ ਪਾਰ ਦਰਗਨ ਵਹਿ ਤੁਮਾਰੀ ਕਾਟੀ ਕਰਖੋ ਮਨ ਵਾਹਿ ਨਾਨਕ ਬਹ ਨ ਆਵਹਿ ਜਾਹਿ ਦਿਖਦੇ ਦੂਰ ਕਹਾਂ ਕੁ ਜਾਈ ਉਬਰਾ ਰਖ ਉਬਰਾ ਰਾਖ ਨਾਰ ਦਿਆਈ ਨਿਰ ਪਾਉ ਜਪ ਸਗਲ ਪਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੋਟੈ ਜਿਹ ਪ੍ਰਭ ਰਾਖਦੇ ਨਾਹੀਂ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਈ ਮਿਟੈ ਅਹੰਕਾਰ ਤਿਹ ਜਨ ਕਉ ਕੂਏ ਨਾ ਪਾਉ ਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਗ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ

ਜਨ ਗੁਰਦੀ ਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਦਰ ਪ੍ਰਭੀ ਠਾ ਨਾਮ ਪ੍ਰਭੂ ਕਲਾ ਕਾ ਮੀਠਾ ਸਗਰ ਸਮਿਗਰੀ ਇੱਕ ਸਕਟ ਮਾਇ ਹਨ ਕਰੰਗ ਨਨ ਦ੍ਰਿਸ਼ਟਾ ਹੀ ਨਵ ਨਿਧ ਹੋ ਅੰਮ੍ਰਿਤ ਪ੍ਰਾਪ ਕਰ ਨਾ ਦੇਹ ਮੈ ਸਕ ਬਿਸਰਾਮ ਸੁਨ ਸਮਾਦ ਅਨਹਤ ਤਹ ਨਾਦ ਕਹਿ ਨਾ ਜਾਇ ਆਚਰਜ ਸਮਾਦ ਇੰਦੀ ਖੈ ਸਭ ਦਿਖਾਇ ਨਾਨਕ ਦਿਸ ਜਨਾਬ ਨਾਨਕ ਤਿਸ ਜਨ ਸੋਝੀ ਪਾਈ ਸੋ ਅੰਤਰ ਸੋ ਬਾਹਰ ਅਨੰਤ ਕਾਟ ਕਾਟ ਵਿਆਪ ਰਹਿਆ ਭਗਵੰਤ ਤਰਨ ਮਹਿ ਆਕਾਸ਼ ਪਾਇ ਆਲ ਸਰਵਲੋਕ ਪੂਰਨ ਪ੍ਰਾਤ ਪਾਰ ਬੰਤਨ ਪਰਬਤ ਹਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਵਣ ਪਾਣੀ ਵੈ ਸੰਤਰ ਮਾਹਿ ਚਾਰ ਕੁੰਟ ਦਹਿ ਦਿਸੇ ਸਮਾਹੀ ਤਿਹ ਤੇ ਪੇਨ ਨਹਿ ਕੋਠਾ ਗੁਰਪ੍ਰਸਾਦ ਨਾਨਕ ਸੁਖ ਪਾਉ ਵੀਤ ਪ੍ਰਾਨ ਸਿਮ੍ਰਿਤ ਮਹਿ ਦੀਖ ਸਸਿਅਰ ਸੂਰ ਨਖਿਆ ਤਰਮਹੀ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਅਡੋਲ ਨ ਕਬਹੁ ਡੋਲੈ ਸਰਬ ਕਲਾਕਾਰ ਖੇਲ ਖੇਲ ਮੋਲ ਨ ਪਾਈਆ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਤਾਰ ਰਹੀ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਹਿ ਨਾਨਕ ਦਿਨ ਮੈਂ ਇਹੋ ਵਿਸਾਸ ਸੰਤ ਜਨਾ ਕਹਿ ਪੀਖਨ ਸਭ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨਿ ਸੋ ਵਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖ ਮਾਨੈ ਕਰਮ ਕਰਾਵ ਨਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਵਿਓਹਿ ਨਾਨਕ ਦਰਸ਼ਨ ਦੇ ਸਭ ਮੋਹਿ ਆਪ ਸਤ ਕੀਆ ਸਭ ਸਤ ਤਿਹ ਪ੍ਰਾਪਤੀ ਸਗਰੀ ਉਤਪਾਤ ਤਿਸ ਪਾਵੈ ਤਾਂ ਕਰੇ ਵਿਸਥਾਰ ਤਿਹ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜੈ ਜਹ ਪਾਵੈ ਤਿਹ ਲੈ ਮਲਾਈ ਕਵਨ ਨਿਕਟ ਕਵਨ ਕਹੀਆ ਦੂਰਾ ਪਿਆ ਆਪ ਪਾਰ ਪੂਰ ਅੰਤਰਗਤ ਜੇ ਸਭ ਜਨਾਈ ਨਾਨਕ ਤਿਹ ਜਨਾ ਬੁਝਾਈ ਸਰਵ ਭੂਤਾ ਵਰਤਾਰਾ ਸਰਵ ਨੈਨਾ ਪੀਖਨਾਰਾ ਸਰਵ ਸਮਗਰੀ ਜਾ ਕਰ ਤਨਾਇਆ ਪੰਜਾ ਸਾਹਿਬ ਹੀ ਸੁਨਾਇਆ ਪੰਜਾ ਨੇ ਫੀਲ ਬਣਾਇਆ ਗਿਆਕਾਰੀ ਕੀ ਨੀ ਮਾਇਆ ਸਭ ਕੈ ਮਾਤ ਅਲਿਪ ਤੋਰਾ ਹੈ ਜੋ ਕਿਛ ਕਹਿਣਾ ਸੋ ਆਪੀ ਕਹਿ ਆ ਗਿਆ ਆਵੈ ਆ ਗਿਆ ਜਾਈ ਨਾਨਕ ਜਉ ਪਾਵੇ ਤਾਂ ਲੈ ਸਮਾਈ ਇਸਤੇ ਹੋਈ ਸੋ ਨਾਹੀ ਬੁਰਾ ਊਰੈ ਕਹੁ ਕਿਨੈ ਕਾਸ਼ ਕਰਾ ਆ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕਿਆ ਸਾਚ ਤਾਰ ਸਭ ਸਾਚ ਉਤ ਪੋਤ ਆਪਣ ਸੰਗਰਾਹ ਤਾ ਕੀ ਆਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੈ ਤੇ ਸਦਾ ਸੁਖ ਹੋਇਆ ਮਿਲਾਈ ਲੈ ਪ੍ਰਭ ਸੁਖ ਧਨਵੰਤ ਕੋਲਵੰਤ ਪਾਤਵੰਤ ਜੀਵਨ ਮੁਕਤ ਜਿਹਰਦਾ ਭਗਵੰਤ ਧਨ ਧਨ ਧਨ ਜਨਾਇ ਜਿਹ ਪ੍ਰਸਾਦ ਸਭ ਜਗਤ ਤ੍ਰੈ ਜਨਾਵਨ ਕਹਿ ਹਰ ਸਵਾਰ ਜਨ ਕਾ ਸੰਗ ਚੇਤਾਵੈ ਨਾਉ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਹ ਜਨ ਕਹੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਇ ਅਸ਼ਟਪਦੀ ਪੂਰੇ ਗੁਰ ਕਾ ਸਨਪਦੀ ਸੋ ਪਾਰ ਬ੍ਰਹਮ ਨਿਕਟ ਕਰ ਵੀਕ ਸਾਧ ਸਾਧ ਸਿਮਰ ਗੋਬਿੰਦ ਮਨ ਅੰਤਰ ਕੀ ਉਤਰਾ ਚੇਂਦਾਸ ਅਨਿਯਤ ਤਿਆਗ ਤਰੰਗ ਸੰਤ ਜਨਕ ਧੂਰ ਮਨ ਮੰਗ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਧਨ ਕੀ ਪਰਲੇ ਹੋ ਭੰਡਾਰ ਨਾਨਕ ਗੁਰਪੁਰੀ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਾਜ ਪਰਮਾਨੰਦ ਨਰਕ ਨਿਵਾਰ ਉਦਾਰ ਰਹੁ ਜੀਓ ਗੁਣ ਗੋਬਿੰਦ ਅੰਮ੍ਰਿਤ ਰਹਿ ਪੀਓ ਚੇਤ ਚੇਤਵਹ ਨਾਰਾਇਣ ਏਕ ਏਕ ਰੂਪ ਜਾ ਕੇ ਰੰਗਾਇਣ ਏਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਗੁਰਬਿਨ ਗਿਆਨ ਨਾ ਹੋਵੇ, ਨਾ ਸੁਖ ਵਸੈ ਮਨ ਆਏ, ਨਾਨਕ ਨਾਮ ਵਿਹੂਣੇ ਮਨਮੁਖੀ, ਜਸਨ ਜਨਮ ਗਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਸਤਿ

ਭੁੱਖੇ ਆ ਭੁੱਖ ਨੂੰ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣ ਭਲਾ ਹੋ ਹੈ ਤਾਂ ਕਣ ਚੱਲੇ ਨਾਲ ਕਿਸ ਤਿਆਰਾ ਹੋਈ ਹੈ ਕੂੜਾ ਟੁੱਟੈ ਪਾਲ ਹੁਕਮ ਰਜਾਏ ਤਰਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨਾ ਕਾਰ ਹੁਕਮ ਕਹਿਆ ਜਾਏ ਹੁਕਮੀ ਹੋ ਮਨ ਜੀ ਹੁਕਮ ਲੈ ਵਡਿਆਈ ਹੁਕਮੀ ਹੁਕਮ ਨੀਚ ਹੈ ਹੁਕਮ ਲਿਖ ਦੁਸ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਹੈ ਇਹ

ਕਰਮੀ ਆਵੇ ਕਪੜਾ ਨਿਰੀ ਮੁਖ ਦੁਆਰ ਨਾਨਕ ਵੈ ਜਾਣੀਐ ਸਭ ਆਪੇ ਸੱਚ ਆਵਰ ਸਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸਿਵੇ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨੂੰ ਦਾਨ ਗਾਵ ਗਿਆ ਸੁਣੀਐ ਮੁਲਕੀਏ ਭਾਵ ਦੁੱਖ ਪਰ ਹਰ ਸੁ ਘਰ ਲੈ ਜਾਏ ਗੁਰਮੁਖ ਨਾ ਤੂੰ ਗੁਰਮੁਖ ਵੇਦੰ ਗੁਰਮੁਖ ਰਹੇ ਆਸੁ ਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਇ ਜੇ ਹੋ ਜਾਣਾ ਅੱਖਾਂ ਨਾ ਕਹਿਣਾ ਗੁਸੰਜਾਈ ਗੁਰਾਇ ਕਦੇ ਬੁਝਾਈ ਸਭਨਾ ਜੀਆਂ ਕਗ ਦਾਤਾ ਸੁ ਮੈਂ ਵਿਸਰਨ ਜਾਏ ਤੀਰਥ ਨਹਾਵਾ ਜੇ ਸੁਭਾਵਣ ਭਾਣੇ ਕੇ ਨਾ ਕਰੀ ਜੇ ਤੀਸਰ ਠੁਪਾਈ ਵੇਖਾਵਣ ਕਰਮਾਂਗੇ ਮਿਲੇ ਲਈ ਮਤ ਵਿੱਚ ਰਤਨ ਦੁਆਰ ਮਾਣਕ ਜੇ ਗੁਰ ਕਿਸੀ ਸੁਣੀ ਗੁਰਾਇ ਕਦੇ ਬੁਝਾਈ ਸੁਭਨਾ ਜੀਆਂ ਕਗ ਦਾਤਾ ਸੁ ਮੈਂ ਵਿਸਰਨ ਜਾਏ ਜੇ ਜੁਗਤਾਰੇ ਦਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਜਾਣੀਆਂ ਨਾਲ ਚਲੇ ਸੁਕੋਏ ਚੰਗਾ ਨਾਮ ਰਖਾਇਕ ਹੈ ਜਿਸ ਕੀ ਜਾਗ ਲੇ ਜੇ ਤਿਸ ਨਦਰ ਨਾ ਆਵਾਈ ਤਾਂ ਬਾਦ ਨੂੰ ਪੁੱਛੇ ਕੇ

ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੀ ਪਾਇਆ ਦਰਗੇ ਮਾਨ ਪੰਜੀ ਸੁਹੇ ਦਰ ਦਾਨ ਪੰਜਾਂ ਗਾ ਗੁਰੂ ਧਿਆਰ ਜੇ ਕੋ ਕਹ ਕਰੇ ਵਿਚਾਰ ਕਰਤੇ ਕਿ ਕਰਨੇ ਨਾਹੀਂ ਸਮਾਰ ਧਾਲ ਧਰਮ ਦਿਆ ਕਾ ਪੂਤ ਸੰਤੋਖ ਹਰ ਕਿਆ ਸੂਤ ਜੇ ਕੋ ਬੁਜਿਆ ਤਵਲੀ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਭਾਰਤ ਲੈ ਗਮਨ ਜੋਰ ਜੀ ਜਲ ਗਿਨਾ ਸੁਨਾ ਲਿਖਿਆ ਬੁਰ ਕਲਾਬ

ਜੋਤ ਭਾਵੈ ਸਾਈ ਭਰੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਜੋਤ ਭਾਵੈ ਸਾਈ ਭਰੀ ਕਰ, ਤੁਸਦਾ ਸਲਾਮ ਨਿਰੰਕਾਰ। ਸੰਖ ਜਪ, ਸੰਘ ਪਾਵ, ਸੰਘ ਪੂਜਾ, ਸੰਘ ਕਵਿਤਾ, ਸੰਘ ਗ੍ਰੰਥ, ਮੁੱਖ ਵੇਦ ਪਾਠ।

ਅਸੰਖ ਅਮਰ ਗੁਰਦਾਇ ਜੋਰ ਸੰਕਟ ਤਿਆਗ ਮਾਇਆ ਸੰਘ ਪਾਪੀ ਪਾਪ ਕਰ ਜਾਇਆ ਸੰਕੁੜਿਆਰ ਕੂੜੇ ਫਿਰਾਏ ਸੰਘ ਮਲੀਸ਼ ਮਲ ਭਾ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਰ ਜਾਵਾਏ ਕੁਵਾਰ ਜੋ ਤੁਸ ਭਾਵੇ ਸਾਈ ਭਲੀ ਕਾ ਤੁਸ ਦਾਸ ਰਾਮ ਨਿਰੰਕਾਰ।

ਅਖਰੀ ਲਿਖਣ ਬੋਲਣ ਬਾਣ ਅਖਰਾ ਸਤਸੰਜੋਗ ਖਾਣ ਕਿੰਨੇ ਲਿਖੇ ਤੇ ਸੁਣਾ ਜੇ ਪਰਮਾਤ ਤੂੰ ਪਾਹੇ ਜੇਤਾ ਕੀਤਾ ਦੇਤਾ ਨਾਮ ਨਾ ਕੋ ਥਾਮ ਕੁਦਰਤ ਕਣਕਾ ਵਿਚਾਰ ਵਾਰ ਜਾਵਾ ਇੱਕ ਵਾਰ ਜੋ ਤੂੰ ਭਾਵੇ ਸਾਈ ਭਰੀ ਕਾ ਤੂੰ ਸਦਾ ਸਰਾਂ ਨਿਰੰਕਾਰ।

ਕਰਾਉਣ ਭਗਤਨ ਪਾਇਓ ਕਾਦੀਆਂ ਜੇ ਲਿਖਣ ਲੈ ਕਰਾਉਣ ਸਿੱਧ ਵਾਰ ਨਾ ਜੋਗੀ ਜਾਣਾ ਰੁਤਮਾ ਨਾ ਕੋਈ ਜਾਂ ਕਰਤਾ ਸਿਰ ਟਿਕੂ ਸਾਜੀ ਆਪੇ ਜਾਣਾ ਸੋਏ ਕਿਉਂ ਕਰਿਆ ਖਾ ਗੁਸੂ ਲਾਈ ਕਬਰ ਨੀ ਕੋ ਜਾਣਾ ਨਾਨਕ ਆਖ ਸਕੂ ਆ ਕੇ ਦੂ ਸਿਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਹੂਵੈ ਨਾਨਕ ਦੀ ਕੋਆ ਪੂਜਾਣ ਗਿਆ ਨੋਹੇ ਪਤਾਲਾ ਪਤਾਲਾ ਆਗਾ ਸੰਗਾ ਕੋਲ ਕੋਲ ਭਾਲਤ ਕੇ ਵੇਦ ਕਨ

ਧਨ ਕਿਹੜੀ ਤੋਂ ਨਾ ਹੋਣ ਜੇ ਸੁਣਾ ਵੀ ਸਰੈਂਤਰ ਸੁਤੀ ਕਹਿਣ ਅੰਤ ਅੰਤਨ ਕਰਨੇ ਦੇਣ ਅੰਤ ਅੰਤਨ ਵੇਖਣ ਸੁਣਨੇ ਅੰਤ ਅੰਦਰ ਜਾਵੇ ਕਿਆ ਮਨ ਮੰਤ ਅੰਤਰ ਜਾਵੇ ਕੀਤਾ ਘਰ ਅੰਤਰ ਜਾਵੇ ਪਾਰਾ ਵਾਰ ਅੰਤ ਕਾਰਨ ਕੀਤੀ ਬਿਰਲਾ ਹੈ।

ਅਮੁਲਕ ਸਿੱਖ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਣ ਅਮੁਲ ਮੁਲਾਕਿਆ ਨਾਏ ਆਖ ਆਖ ਰੇਲ ਬੁਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਪ੍ਰਕਿਰ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਦੇ ਗੋਬਿੰਦ ਆਖੇ ਈਸ਼ਰ ਆਖੇ ਸਿਹਤ ਆਖੇ ਕੀਤੇ ਕੀਤੇ ਬੋਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਾਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਖੇ ਕੀਤੇ ਕਿਤੇ ਹੋਰ ਕਰੇ ਦਾਖ ਸਕੇ ਕਈ ਕਈ

ਰੱਖੇ ਧਾਰੇ ਸਹਿਤ ਨੂੰ ਗਾ ਜੋਤ ਭਾਵਨ ਰਤੀ ਤੇਰੇ ਭਗਤ ਰਸਾਲੇ ਹੋ ਕੇ ਤੇ ਗਾਉਣ ਸੇ ਮੈਂ ਜਿਤਨਿਆ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ

ਜੋਤੀ ਵੜਿਆਏ ਜੋਤ ਪਾਵੈ ਸੋ ਵਿਕਰ ਸੀ ਕੁਮਨ ਕਰਨਾ ਜਾਏ ਸੋ ਪਾਸਾ ਸਾ ਪਾਸਾਏ ਬਿਨਾਨ ਕਰਿਆ ਜਾਏ ਮੁੰਦਾ ਸੰਤੋਖ ਸ਼ਰਮਾ ਝੋਲੀ ਧਿਆਨ ਕਰ ਭੂਤ ਖਿੰਦਾ ਕਾਲ ਕੁਵਾਰੀ ਕਹਿ ਜੁਗਤ ਡੰਡਾ ਵਰਤੀਤ ਹੈ।

ਤਿਸ ਵਿੱਚ ਧਰਤੀ ਸਾਰਕ ਧਰਮ ਸਾਹਿਬ ਤਸਵੀਰ ਜੀ ਜੁਗਤੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਸੇ ਸੋਨ ਪਵਨ ਪ੍ਰਮਾਣ ਨਜ਼ਰੀ ਕਰਨ ਪਵਨ ਅਨੁਸਾਰ ਕੱਚ ਪਕਾਏ ਉੱਥੇ ਪਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਫਤਿਹ। ਦਾਸ ਸ੍ਰੀ ਮੁਖ ਵਾਹ ਪਾਤਸ਼ਾਹੀ ਦਸਵੀਂ ਸ਼ਬਹਿ ਸ਼ਾਂਤ ਵਪਸਾ ਚੱਕਰ ਦਿਨ ਹਰ ਵਰਨ ਦਾ ਤਰਪਾਦ ਨਨ ਜੇ ਰੂਪ ਰੰਗਰ ਰੇਖ ਭੇ ਕੋ ਕਨ ਸਕਤ ਕੇ ਅਚਾਲ ਮੂਰਤ ਅਨੁਪ ਪ੍ਰਕਾਸ਼ ਸੰਤੋਖ ਹਿਰਦੈ ਕੋਟ ਇੰਦਰ ਇੰਦਰਾਣ ਸਵੈ ਸਮਾਨ ਗੁਣ ਜੈ ਤ੍ਰਿਭਾਵਣ ਮਹੀ ਵਿਸੁਰ ਨਾਰਾ ਸੁਰ ਨੇਤ ਨਿੰਦ ਬੰਧਨ ਕਹਿ ਤਵ ਸਰਵਨਾਮ ਕਸੇ ਕਵਨ ਕਰਮ ਨਾਮ ਵਰਣ ਸਮਤ ਪੂਜੰਗ ਪ੍ਰਿਆਤ ਸੰਦ ਨਮਸ

ਸੁਹੇ ਕਰਮਾ ਤੋਂ ਨਿਕਰਮਾ ਤੋਂ ਭੂਤਨਮਾ ਤੋਂ ਜੁਪੇ ਨਮਸ ਨਰ ਕਰਮੇ ਨਮਸ ਨਰ ਭਰਮੇ ਨਮਸ ਨਰ ਦੇਸੇ ਨਮਸ ਨਰ ਭੇਸੇ ਨਮਸ ਨਰ ਨਾਮੇ ਨਮਸ ਨਰ ਕਾਮੇ ਨਮਸ ਨਰ ਧਾਤੇ ਨਮਸ ਨਰ ਘਾਤੇ ਨਮਸ ਨਰ ਧੂਤੇ ਨਮਾ ਤੋਂ ਭੂਤੇ ਨਮਾ ਤੋਂ ਲੋਕੇ ਨਮਾ ਤੋਂ ਸੋਕੇ ਨਮਸ ਨਰ ਤਾਪੇ ਨਮਸ ਤੁਮ ਥਾਪੇ ਨਮਸ ਤੁਮਾਨੇ ਨਮਸ ਤੁਮ ਦਾਨੇ ਨਮਸ ਤੂੰ ਗਾਹੇ ਨਮਸ ਤੂੰ ਬਾਹੇ ਨਮਸ ਤੁਮ ਤੁਰਵਰਗੇ ਨਮਸ ਤੂੰ ਸਵਰਗੇ ਨਮਸ ਤੂੰ ਪ੍ਰਭੋਗੇ ਨਮਸ ਸੰਜੋਗੇ ਨਮਸ ਤੂੰ ਰੰਗੇ ਨਮਸ

ਪ੍ਰਣੇ ਨਮਸਤੁ ਜਰਾਰੁ ਨਮਸਤੁ ਕਰਤਾਰੁ ਨਮਸਤੁ ਦੇਨ ਮੋਤੁ ਬੰਦੇ ਨਮਸਤੁ ਸਾਕੇ ਨਮਨ ਨਿਰਭਾਗੇ ਨਮਸਤੁ ਨਿਹਿਮੇ ਨਮਸਤੁ ਕਰੀਮੇ ਨਮਸਤੁ ਅਨੰਤੇ ਨਮਸਤੁ ਮਹਾਂਤੇ ਨਮਸਤੁ ਸਦਰਾਗੇ ਨਮਸਤੁ ਸੁਭਾਗੇ ਨਮੋ ਸੁਰਭੋਗੰ ਨਮੋ ਨਮਸੁ ਸਰਵ ਸੋਖੰ ਨਮ ਸੁਰਭੋਖੰ ਨਮੋ ਸੁਰ ਕਰਤਾ ਨਮ ਸੁਰ ਹਰਤਾ ਨਮ ਜੋ ਜੋਗੇ ਨਮ ਕੋ ਭੋਗੇ

ਨਮ ਚੰਚੰਦਰੇ ਨਮ ਪਨ ਪਾਣੀ ਨਮੋ ਗੀਤ ਗੀਤੇ ਨਮ ਤਨ ਤਾਨੇ ਨਮ ਨਿਰਤ ਨਿਰਦੇ ਨਮ ਨਾਦ ਨਾਦੇ ਨਮੋ ਪਾਨ ਪਾਣੇ ਨਮ ਬਦ ਬਾਦੇ ਅਨੰਗੀ ਨਾਮੇ ਸੰਸਿਤ ਰੂਪੇ ਪ੍ਰਭੰਗੀ ਪਰਮਾਤੇ ਸੰਸਿਤ ਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜ ਸਰਵਨ ਰੂਪੇ ਨਮੋ ਜੋ ਜੁਗੇ ਸਰਪਨ ਸਿੱਧੇ ਨਮੋ ਰਾਜ ਰਾਜ ਸਰਪਰਮ ਫਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ

ਸੁਦਾਦੀ ਨਮੋ ਸਾਹੇ ਨਮੋ ਮਾਹੇ ਨਮੋ ਗੀਤ ਗੀਤੀ ਨਮੋ ਪ੍ਰੀ ਪ੍ਰੀਤੇ ਨਮੋ ਰੁਗ ਰੋਗੀ ਨਮ ਸੁਖੀ ਨਮੋ ਸੁਰ ਰੋਗੀ ਨਮ ਸੁਰ ਭੋਗੀ ਨਮ

ਜਿਦਾਂ ਦਾ ਕਿ ਰਾਜ ਕਰੀਮ ਹੈ, ਕਰਮ ਕਰੀਮ ਹੈ, ਕਿ ਸਰਬ ਕਲੀ ਹੈ, ਕਿ ਸਰਬ ਦਲੀ ਹੈ, ਕਿ ਸਰਬਤਰ ਮਾਨ ਹੈ, ਕਿ ਸਰਬਤਰ ਦਾਨ ਹੈ, ਕਿ ਸਰਬਤਰ ਗਾਉਣ ਹੈ, ਕਿ ਸਰਬਤਰ ਭਾਵਨ ਹੈ, ਕਿ ਸਰਬਤਰ ਦੇਸ ਹੈ, ਕਿ ਸਰਬਤਰ ਭੇਸ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸਾਜਾ ਹੈ, ਕਿ ਸਰਬਤਰ ਦੀਨੇ, ਕਿ ਸਰਬਤਰ ਲੀਨੇ, ਕਿ ਸਰਬਤਰ ਜਾ, ਕਿ ਸਰਬਤਰ ਭਾਵ, ਕਿ ਸਰਬਤਰ ਦੇਸ ਹੈ, ਕਿ ਸਰਬਤਰ ਭੇਸ ਹੈ, ਕਿ ਸਰਬਤਰ ਕਾਲ ਹੈ, ਕਿ ਸਰਬਤਰ ਪਾਲ ਹੈ, ਕਿ ਸਰਬਦਰ ਹੰਤਾ, ਕਿ ਸਰਬਦਰ ਗੰਤਾ, ਕਿ ਸਰਬਦਰ ਭੇਖੀ, ਕਿ ਸਰਬਰ ਭੇਖੀ, ਕਿ ਸਰਬਦਰ ਕਾਜਾ, ਕਿ ਸਰਬਦਰ ਰਾਜਾ, ਕਿ ਸਰਬਦਰ ਸੁੱਖ ਹੈ, ਕਿ ਸਰਬਦਰ ਭੁੱਖ ਹੈ, ਕਿ ਸਰਬਦਰ ਤ੍ਰਾਣ ਹੈ, ਕਿ ਸਰਬਦਰ ਪ੍ਰਾਣ ਹੈ, ਕਿ ਸਰਬਦਰ ਦੇਸਾ, ਕਿ ਸਰਬਦਰ ਭੇਸਾ, ਕਿ ਸਰਬਦਰ ਮਾਨ ਹੈ, ਸਦਾ ਪ੍ਰਧਾਨ ਹੈ, ਕਿ ਸਰਬਦਰ ਜਾਪ ਹੈ, ਕਿ ਸਰਬਦਰ ਥਾਪ ਹੈ, ਕਿ ਸਰਬਦਰ ਭਾਨ ਹੈ, ਕਿ ਸਰਬਦਰ

ਨਾਸੈ ਦਾਸੈ ਅਧੰਦ ਹੈ ਬੰਦੈ ਭਗਤੈ ਬਿਰਗਤੈ ਨਾਸੈ ਪ੍ਰਕਾਸ਼ੈ ਨਿਚਿੰਤੈ ਸੁਨੇਤੈ ਲਿਖੈ ਦੇਖੈ ਅਲੇਖੈ ਭੇਖੈ ਟਹਿ ਗਹ ਅਸਾਂਭੈ ਗਮੈ ਨੀਲੈ ਨਾਦ ਅਨੇਤੈ ਸੁਨੇਤੈ ਜਾਤ ਹੈ ਜਾਤ ਹੈ।

ਸਾਹਿਬ ਰਸਾਵ ਸੰਤ ਵਾਪਰ ਸਾਹਿਬ ਨਮੋ ਨਰਕ ਨਾਸੇ ਸਦਾ ਪ੍ਰਕਾਸ਼ੇ ਅਨੰਗ ਸਰੂਪੇ ਅਭੰਗੋ ਭੂਤੇ ਪਰਮਾਤਮ ਪਰਮਾਸੇ ਸਦਾ ਸਰਵ ਸਾਥੇ ਅਗਾਸ ਰੂਪੇ ਨਿਰਭਾਵ ਭੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ।

ਗੁਰਬੇਦ ਅਨਾਮ ਅਕਾਮ ਅਗਾਟਾਹ ਅਨਾਥੇ ਪਰਮਾਥੇ ਜੋਨੀ ਮੋਨੀ ਨਾ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮਾ ਪਰਮਾ ਗੰਜੇ ਰੇਖੇ ਭੁਜੰਗ ਪ੍ਰਿਆਸੰਦ।

ਆਰੂਪੇ ਸਦਾ ਅੰਗ ਸੰਗੇ ਭੰਗੂ ਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਵਯੰ ਪੰਸ ਭੰਗ ਸਰਬਦਾ ਸਰਬਜੁਗਤੇ ਦੁਕਾਲੂ ਪ੍ਰਣਾ ਸੀ ਦਿਆਲੂ ਸਰੂਪੇ ਸਦਾ ਅੰਗ ਸੰਗੇ ਭੰਗੂ ਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਗੁਰ ਪ੍ਰਸਾਦ ਪਾਸੇ ਦਸਮੀ ਤੁਰਿਆ ਪ੍ਰਸਾਦ ਸਵਈ ਸਰਾਬ ਸੋ ਸਮੂਹ ਦਾਨ ਕੇ ਦੇਵ ਰਿਓ ਕਰ ਜੋ ਜਤੀ ਕੇ ਸੋ ਸਰਾਰ ਸੋ ਸਦਾਗ ਸੰਤ ਸਮੂਹ ਨੇਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਦੇਖ ਪ੍ਰਾਂਪਤੀ ਕੇ ਸ੍ਰੀ ਭਗਵਾਨ ਕੀ ਭਾਗ ਕਿਰਪਾ ਹੋ ਤੇ ਏਕ ਰਤੀ ਬਿਨ ਏਕ ਰਤੀ ਕੀ ਮਾਤਮ ਤੰਗ ਜਰੇ ਜਰ ਸੰਗ ਅਨੁਭਵ ਤੰਗ ਸੁਰੰਗ ਸਵਾਰ ਕੋਟ ਰੰਗ ਰੰਗ ਸਕੂਤ ਪਵਨ ਗੁਣ ਕੁਜਾਤਨ ਵਾਰ ਭਾਰੀ ਭਜਾਨਕ ਧੂਬਲੀ ਬਿਦਨ

ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਾਨ ਤਾਨ ਦਲਿੰਗ ਵੀਰੂ ਪਾਰ ਬੜੇ ਵੱਡੇ ਬਰਿਆ ਅਵਚਾਰੇ ਸਾਰ ਕਿਤਾਰ ਪਸਾਇਆ ਤੋਰਤ ਦੇਸ ਮਰੰਦ ਮਵਾਸ ਮਾਤਕ ਜਾਨ ਗਮਾਨ ਮਿਲਾਇਆ ਗਾੜੇ ਗਡਾਨਕ ਤੋੜਨ ਹਾਰ ਸੁਬਾਤ ਨਹੀਂ ਚੱਕ ਚਾਰ ਲਵੈਯਾ ਸਾਹਿਬ ਸ੍ਰੀ ਸਭ ਕੁਸਰ ਨਾਇਕ।

ਘਰਸ਼ਾਂ ਸੁੱਖ ਮਨਾਇਆ ਵਸਿਆ ਗਨੀਸ਼ਾ ਸਭ ਕੁਝ ਆਈਆ ਸਦਾ ਕੁਰਬਾਨ ਕਿਤਾ ਕਿਰਬਟ ਹੋ ਜੀਤੇ ਵਡਿਆਈਆ ਕਹਿ ਨਾ ਸੁਣੋ ਸੰਤੋ ਸ਼ਬਦ ਰੂਪ ਯਾਰੂ ਸਾਚਾ ਨਾਮ ਰਾਇਆ ਦਾਰੂ ਵਾਜੇ ਪੰਜ ਸ਼ਬਦ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜ

ਜੀਓ ਅੰਦਰ ਮਲ ਬਾਹਰੋਂ ਅੰਦਰ ਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣ ਕੂੜ ਕਸੋਏ ਪਹੁੰਚੇ ਨਾ ਮਨਸਾ ਸਸਮਾਣੀ ਜਾਨਾ ਮਰਦ ਨੀਨ ਖੱਟਿਆ ਭਰੇ ਸੇ ਬਣਜਾਰ ਕਹੇ ਨਾਲ ਜਨਮ ਨਿਰਮਲ ਸੁਧਾਰੇ ਗੁਰੂ ਨਾਲੇ ਜੇ ਕੋ

ਜੇ ਅਗਨ ਮੈਂ ਆਹਾਰ ਬਤਾਵੇ ਉਸਨੂੰ ਕਿਉਂ ਪੋਏ ਨਾ ਸਕਈ, ਜਿਸ ਨੂੰ ਆਪਣੀ ਨਿਮਲਾਵੇ ਆਪਣੀ ਲੇਵ ਆਪੇ ਲਾਏ। ਗੁਰਮੁਖ ਦਾ ਸਮਾਲੀਐ ਕਹੇ ਨਾਨਕੇ ਵਿੜਦਾਤਾ, ਸੋਗੋਂ ਮਨਮਸਾਰੀਐ ਜੈਸੀ ਅਗਨ ਉਦਨ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ।

ਕਹੇ ਨਾਨਕ ਅਰਦਾਸ ਮੇਰੀ ਮਨ ਹੋਇਆ ਬਣਜਾਰ। ਇਹ ਰਸਨਾ ਤੂੰ ਅਨ ਰਸਰਾਜ ਰਹੀ, ਤੇਰੀ ਪਿਆਸ ਨਾ ਦਾ ਪਿਆਸ ਨਾ ਦਾਏ ਹੋਰ ਕਿਤੇ, ਜਿੱਚਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀ ਹਾਰ ਰਸ, ਬਹੁੜ ਨ ਤ੍ਰਿਸ਼ਨਾ ਲਾ ਕੇ ਆਏ। ਇਹ ਅਰਸ ਕਰਮ ਨੀ ਪਾਈ ਹੈ,

ਨਾਮ ਧਿਆਇਆ ਗਏ ਮੁਸ਼ਕਤ ਕਾ ਨਾਨਕ ਤਿਮ ਗੁਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ

வாய்க்குரு

வாய்குரு வாய்குரு வாய்குரு.

Why, bro?

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Why, bro?

Why, Peru?

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Why,

Why,

Why,

Why,

ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਸ਼ੁਕਰਾਨਾ ਹੈ ਆਪ ਜੀ ਦਾ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਨ ਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਿਤਾ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ, ਸਲੋਕ ਮਹੱਲਾ ਤੀਜਾ, ਗੁਰ ਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ, ਨਾਨਕ ਨਾਮ ਬਿਹੂਣੇ ਮਨ ਮੁਖੀ, ਜਾਸਨ ਜਨਮ ਗਵਾਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮਨਾਮੇ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਬਿਨਾਂ ਗੁਰੂ ਤੋਂ ਆਤਮਿਕ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਦਿਆਂ ਚਰਨਾਂ ਨਾਲ ਜੁੜ ਸਕਦੀ ਹੈ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਪੁੱਛਿਆ ਸੀ ਪੰਡਿਤ ਨੇ, ਤੁਹਾਡਾ ਗੁਰੂ ਕੌਣ ਹੈ? ਅਤੇ ਬਾਬਾ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ, ਮੈਂ ਤਾਂ ਹਜੇ ਗੁਰੂ ਧਾਰਨ ਹੀ ਨਹੀਂ ਕੀਤਾ। ਪੰਡਿਤ ਨੇ ਆਖਿਆ ਸੀ ਕਿ ਮੈਂ ਇੰਨੇ ਸਮੇਂ ਤੋਂ ਇੱਕ ਨਿਗੋਰੇ ਬੰਦੇ ਦੇ ਨਾਲ ਹੀ ਮੇਰੀ ਸਾਂਝ ਪਈ ਹੋਈ ਹੈ। ਤੁਸੀਂ ਆਪਣਾ ਤਾਂ ਸਮਾਂ ਵੀ ਖਰਾਬ ਕਰ ਦਿੱਤਾ, ਮੇਰਾ ਤਾਂ ਨਾਲ ਮੇਰਾ ਵੀ ਕਰ ਦਿੱਤਾ। ਇਸ ਗੱਲ ਨੇ ਮਨ ਨੂੰ ਬੜੀ ਚੋਟ ਕੀਤੀ। ਗੁਰੂ ਤੋਂ ਬਗੈਰ ਖੇਡ ਨਹੀਂ ਜੇ ਬਣਨੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ, ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ, ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਧਾਰਨ ਕਰਨਾ, ਸੇਵਾ ਕਮਾਉਣੀ। ਗੁਰੂ ਅੰਗਦ ਦੇ ਮਹਾਰਾਜ ਜੀ ਨੇ ਫਿਰ ਬਖਸ਼ਿਸ਼ਾਂ ਕਰਨੀਆਂ। ਗੁਰਤਾਗਦੀ 'ਤੇ ਵਿਰਾਜਮਾਨ ਹੋਏ ਅਤੇ ਨਾਲ ਹੀ ਲਿਖ ਦਿੱਤਾ, ਭਾਈ ਬਾਣੀ ਉਚਾਰਨ ਕਰ ਦਿੱਤੀ, ਗੁਰੂ ਤੋਂ ਬਗੈਰ ਗੱਲ ਨਹੀਂ ਜੇ ਬਣਨੀ। ਅਤੇ ਗੁਰੂ ਕੌਣ ਹੈ? ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੱਕ ਆਉਣ ਲਈ 10 ਗੁਰੂ ਸਾਹਿਬਾਨਾਂ ਦਾ ਜਿਹੜਾ ਜੀਵਨ ਹੈ, ਜਿਹੜਾ ਉਪਦੇਸ਼ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਖ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾਗੇ ਆਉਣਾ ਚਾਹੁੰਦੇ ਹੋ, ਪਹਿਲਾਂ ਆਪਣੇ ਆਪ ਨੂੰ

ਖਾਲਸ ਕਰ ਲਓ। ਅੰਮ੍ਰਿਤ ਛਕ ਕੇ ਗੁਰੂ ਦੇ ਚਰਨਾਂ ਵਿੱਚ ਦਾਖਲਾ ਲੈ ਲਓ। ਪੰਜ ਅੰਮ੍ਰਿਤ ਦੇ ਛਿੱਟੇ ਅੱਖਾਂ ਦੇ ਵਿੱਚ ਮਾਰੇ ਜਾਂਦੇ ਨੇ ਗੁਰੂ ਪਿਆਰਿਓ, ਔਰ ਨਾਲ ਆਖਿਆ ਜਾਂਦਾ ਹੈ ਆਪਣਾ ਸਾਰਾ ਧਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਤੇ ਰੱਖਣਾ ਹੈ, ਅਤੇ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਚੂਲੇ ਛਕਾਏ ਜਾਂਦੇ ਨੇ, ਪੰਜ ਚੂਲੇ ਸਿਰ 'ਚ ਪਾਏ ਜਾਂਦੇ ਨੇ। ਔਰ ਅੰਮ੍ਰਿਤ ਛਕਾਉਣ ਤੋਂ ਬਾਅਦ ਪੰਜ ਪਿਆਰੇ ਮਰਿਆਦਾ ਦੱਸਦੇ ਨੇ। ਇੱਕ ਜਿਹੜੀ ਬਹੁਤ ਵੱਡੀ ਗੱਲ ਕਹੀ, ਆਖਣ ਲੱਗੇ ਅੱਜ ਤੋਂ ਇਹ ਅੱਖਾਂ ਇਹ ਨੇਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੋ ਗਏ ਨੇ। ਕਿਉਂ? ਇਹਨਾਂ ਨੇਤਰਾਂ ਦੇ ਵਿੱਚ ਅੰਮ੍ਰਿਤ ਪੈ ਗਿਆ ਹੈ। ਅੱਜ ਤੋਂ ਬਾਅਦ ਇਹ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੋ ਗਿਆ, ਕਿਉਂਕਿ ਸੀਸ ਦੇ ਵਿੱਚ ਅੰਮ੍ਰਿਤ ਪੈ ਗਿਆ, ਸਰੀਰ ਦੇ ਅੰਦਰ ਅੰਮ੍ਰਿਤ ਚੱਲ ਗਿਆ। ਅੱਜ ਤੋਂ ਬਾਅਦ ਸਾਰਾ ਇਹ ਆਤਮਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੋ ਗਈ ਹੈ, ਅਤੇ ਅੱਜ ਤੋਂ ਬਾਅਦ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹੋ ਗਏ ਹੋ। ਅਤੇ ਮਾਤਾ ਕੌਣ ਹੈ? ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਸਾਹਿਬ ਦੇ ਹੋ ਗਏ ਹੋ। ਗੁਰੂ ਗੁਰੂ ਮਿਲ ਪਏ, ਅਤੇ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਜਿੱਥੇ ਪੰਜ ਜੋ ਪੰਜ ਪਿਆਰੇ ਹੁਕਮ ਕਰ ਦੇਣਗੇ ਉਹ ਸਾਡਾ ਹੁਕਮ ਹੋਏਗਾ। ਪੰਜਾਂ ਪਿਆਰਿਆਂ ਨੇ ਆਖਿਆ ਤੁਸੀਂ ਕਲਗੀਆਂ ਵਾਲੇ ਦੇ ਬਣ ਗਏ, ਕਲਗੀਆਂ ਵਾਲੇ ਤੁਹਾਡੇ ਬਣ ਗਏ ਨੇ। ਅਤੇ ਕਲਗੀਆਂ ਵਾਲੇ ਕੀ ਕਹਿ ਕੇ ਗਏ? ਕਲਗੀਆਂ ਵਾਲੇ ਕਹਿ ਕੇ ਗਏ ਸਾਧ ਸੰਗਤ ਆਗਿਆ ਪਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਅੱਜ ਤੋਂ ਬਾਅਦ ਸਾਰਾ ਖਾਲਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇਗਾ। ਅੱਜ ਤੋਂ ਬਾਅਦ ਸਾਡੀ ਜਿਹੜੀ ਜੋਤ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹੈ। ਅਤੇ ਅੱਜ ਦੇ ਹੁਕਮਨਾਮੇ ਵਿੱਚ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ, ਹੇ ਇਨਸਾਨ

ਗੁਰੂ ਤੋਂ ਬਗੈਰ ਆਤਮਕ ਗਿਆਨ ਨਹੀਂ। ਆਤਮਕ ਗਿਆਨ ਤੋਂ ਭਾਵ ਆਤਮਾ ਨੂੰ ਪਰਮਾਤਮਾ ਦਾ ਗਿਆਨ ਨਹੀਂ, ਅਤੇ ਜਿੰਨਾ ਚਿਰ ਇਹ ਆਤਮਾ ਨੂੰ ਪਰਮਾਤਮਾ ਦਾ ਗਿਆਨ ਨਹੀਂ ਹੁੰਦਾ, ਆਤਮਾ ਦੀ ਭਟਕਣਾ ਨਹੀਂ ਮੁੱਕਦੀ, ਦੁਖੀ ਹੁੰਦੀ ਹੈ। ਅਤੇ ਆਤਮਕ ਸੁੱਖ ਕਿਵੇਂ ਮਿਲੇਗਾ? ਪਾਤਸ਼ਾਹ ਕਹਿੰਦੇ ਨੇ, ਸੁੱਖ ਲੈਣਾ ਚਾਹੁੰਦਾ ਹੈ ਨਾ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਹੋਏ। ਸੁੱਖ ਲੈਣਾ ਚਾਹੁੰਦਾ ਹੈ, ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਜਾ, ਅਤੇ ਜੇਕਰ ਜੁੜ ਗਿਆ ਤਾਂ ਸੁੱਖ ਸੁਖੀ ਹੋ ਜਾਏਗਾ, ਨਾ ਜੁੜਿਆ ਤਾਂ ਨਾ ਸੁੱਖ ਵਸੈ ਮਨ ਆਏ, ਤੇਰਾ ਜੀਵਨ ਸੁਖੀ ਨਹੀਂ ਹੋਏ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਹੜੇ ਹਿਰਦੇ ਨਾਮ ਨਹੀਂ ਜਪਦੇ ਆਪਣੇ ਮਨੁੱਖਾ ਜਨਮ ਨੂੰ ਬੇਅਰਥ ਗਵਾ ਕੇ ਚਲੇ ਜਾਂਦੇ ਨੇ। ਇਹ ਮਨੁੱਖਾ ਜਨਮ ਸਫਲ ਹੀ ਤਾਂ ਹੋਏਗਾ ਜਦੋਂ ਨਾਮ ਜਪਾਂਗੇ। ਮਹੱਲਾ ਤੀਜਾ, ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ, ਥੱਕ ਰਹੇ ਲਿਵ ਲਾਏ। ਸਿੱਧ ਜਿਹੜੇ ਹਿਰਦੇ ਸਾਧਨਾ ਕਰਦੇ ਨੇ, ਭਗਤੀ ਕਰਦੇ ਨੇ, ਪਰ ਸੁਰਤ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜੀ, ਗੁਰੂ ਦੇ ਚਰਨਾਂ ਨਾਲ ਨਹੀਂ ਜੁੜੇ। ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਚਰਨਾਂ ਤੋਂ ਬਗੈਰ, ਗੁਰੂ ਤੋਂ ਬਗੈਰ ਭਗਤੀ ਕਰਦੇ, ਗੁਰੂ ਦੇ ਚਰਨਾਂ ਨਾਲ ਜੁੜੇ ਥੱਕ ਗਏ। ਜਿਵੇਂ ਸਿਆਣੇ ਬਜ਼ੁਰਗ ਗੱਲ ਕਰਦੇ ਸੀ ਨਾ, ਕਹਿੰਦੇ ਨੇ ਇੱਕ ਕਿਸਾਨ ਹਲ ਵਾਹ ਰਿਹਾ ਸੀ ਅਤੇ ਇੱਕ ਸਾਧੂ ਆ ਗਏ ਅਤੇ ਸਾਧੂ ਆਖਣ ਲੱਗੇ ਕਿਸਾਨ ਨੂੰ, ਕਹਿੰਦੇ ਬਈ ਪ੍ਰਸ਼ਾਦਾ ਛਕਾ ਦੇ, ਭੁੱਖ ਬੜੀ ਲੱਗੀ ਹੈ, ਜਲ ਛਕਾ ਦੇ, ਗਰਮੀਆਂ ਦੇ ਦਿਨ ਨੇ, ਬੜੀ ਪਿਆਸ ਵੀ ਲੱਗੀ ਹੈ। ਕਿਸਾਨ ਆਖਣ ਲੱਗਾ ਜੀ ਠੀਕ ਹੈ, ਜਿਹੜਾ ਆਪਣੇ ਲਈ ਪ੍ਰਸ਼ਾਦਾ ਲੈ ਕੇ ਆਇਆ ਸੀ, ਹਲਵਾ ਰਿਹਾ ਸੀ, ਉਹ ਪ੍ਰਸ਼ਾਦਾ ਸਾਧੂ ਨੂੰ ਛਕਾ ਦਿੱਤਾ, ਜਲ ਵੀ ਛਕਾ ਦਿੱਤਾ ਅਤੇ ਕਿਸਾਨ ਹਲ ਵਾਹਣ ਲੱਗ ਗਿਆ ਅਤੇ ਸਾਧੂ ਪ੍ਰਸ਼ਾਦਾ ਛਕਣ ਤੋਂ ਬਾਅਦ ਮਨ ਦੇ ਵਿੱਚ ਸੋਚਣ ਲੱਗੇ, ਇਹਨੇ ਇੰਨੇ ਭਾਵਨਾ ਦੇ ਨਾਲ ਸੇਵਾ ਕੀਤੀ ਹੈ, ਇਹਨੂੰ ਕੁਛ ਦੇ ਕੇ ਜਾਈਏ। ਕੀ ਦੇ ਕੇ ਜਾਈਏ? ਆਖਣ ਲੱਗੇ ਗਰੀਬ ਲੱਗਦਾ ਹੈ ਇਹਨੂੰ, ਖੂਹ ਦੀ ਮੌਣ ਦੇ ਉੱਤੇ ਵਸਤੂਆਂ ਦੇ ਨਾਲ, ਦੁਨਿਆਵੀ ਵਸਤੂਆਂ ਦੇ ਨਾਲ ਸੋਨਾ ਬਣਾਉਣ ਦਾ ਫਾਰਮੂਲਾ ਲਿਖ ਦਿੱਤਾ ਸਾਧੂ ਨੇ ਕਿ ਆਹ ਆਹ ਚੀਜ਼ਾਂ ਇਕੱਠੀਆਂ ਕਰੋ, ਆਹ ਤਰੀਕਾ ਅਪਣਾ ਕੇ ਅਤੇ ਸੋਨਾ ਬਣਾ ਲਓ, ਸੋਨਾ ਬਣ ਜਾਂਦਾ। ਉਹ ਕਿਸਾਨ ਹਲ ਵਾਹ ਕੇ ਜਦ ਦੇਖਿਆ ਮੌਣ ਦੇ ਉੱਤੇ, ਖੂਹ ਦੀ ਮੌਣ ਦੇ ਉੱਤੇ ਕੁਛ ਲਿਖਿਆ, ਲਿਖਿਆ ਸੋਨਾ ਬਣਾਉਣ ਦਾ ਫਾਰਮੂਲਾ, ਤਾਂ ਕਿਸਾਨ ਨੇ ਆਖਿਆ ਲੱਗਦਾ ਸਾਧੂ ਲੈ ਗਏ, ਚਲੋ ਬਣਾ ਕੇ ਦੇਖ ਲੈਂਦੇ। ਉਹ ਸਾਰੀਆਂ ਵਸਤੂਆਂ ਲਿਆਂਦੀਆਂ, ਸਾਰੀ ਜੋ ਤਰੀਕਾ ਅਪਣਾਇਆ, ਲਾਸਟ 'ਤੇ ਆ ਕੇ ਉਹਨਾਂ ਸਾਧੂ ਨੇ ਲਿਖਿਆ ਸੀ ਨਿੰਬੂ ਪਾਉਣਾ, ਜਦੋਂ ਨਿੰਬੂ ਪਾਵੇ ਅਤੇ ਉਹ ਲੋਹਾ ਬਣ ਜਾਵੇ। ਕਿਸਾਨ ਆਖਣ ਲੱਗਾ ਚੱਲ ਲੋਹਾ ਤਾਂ ਬਣਿਆ, ਜੇ ਲੋਹਾ ਬਣਿਆ ਤਾਂ ਸੋਨਾ ਵੀ ਬਣ ਸਕਦਾ। ਜਿਹੜੀ ਆਪਣੇ ਕੋਲ ਹੋਰ ਰਾਸ਼ੀ ਧਨ ਜਮ੍ਹਾਂ ਕੀਤਾ ਹੋਇਆ ਸੀ, ਫਿਰ ਸਮਾਨ ਲਿਆਇਆ, ਸਾਰਾ ਕੁਛ ਤਿਆਰ ਕਰਕੇ ਜਦੋਂ ਅਖੀਰ 'ਤੇ ਆ ਕੇ ਲੋਹਾ ਬਣ ਜਾਵੇ। ਹੁਣ ਜਿੰਨੀ ਪੂੰਜੀ ਕੋਲ ਵੀ ਰੱਖੀ ਹੋਈ ਸੀ ਸਾਰੀ, ਉਹ ਵੀ ਲੱਗ ਗਈ, ਉਹ ਗਰੀਬ ਤੋਂ ਵੀ ਗਰੀਬ ਹੋ ਗਿਆ। ਮੁੜ ਕੇ ਫਿਰ ਹਲ ਵਾਹਣ ਲੱਗਾ, ਮਨ ਬੜਾ ਦੁਖੀ। ਉਹ ਸਾਧੂ ਘੁੰਮਦੇ ਘੁੰਮਦੇ ਫਿਰ ਆ ਗਏ, ਕਿਸਾਨ ਨੇ ਪਛਾਣ ਲਿਆ। ਸਾਧੂ ਨੇ ਸੋਚਿਆ ਸ਼ਾਇਦ ਸੋਨਾ ਬਣਾ ਕੇ ਅਮੀਰ ਹੋ ਗਿਆ, ਹੁਣ ਸਾਧੂ ਨੂੰ ਦੇਖਿਆ ਫਿਰ ਹਲ ਵਾਹੀ ਜਾਂਦਾ ਹੈ। ਉਹ ਮਹਾਤਮਾ ਆਖਣ ਲੱਗੇ ਵੇ, ਕਿਸਾਨ ਨੂੰ ਆਖਣ ਲੱਗੇ ਤੂੰ ਹਜੇ ਵੀ ਹਲ ਵਾਹੀ ਜਾਂਦਾ। ਆਖਣ ਲੱਗੇ ਤੈਨੂੰ ਹੀ ਦੇਖਦਾ ਸੀ, ਕੀ ਹੋਇਆ? ਆਖਣ ਲੱਗੇ ਮੈਂ ਤੇਰਾ ਭਲਾ ਕਰਕੇ ਗਿਆ ਸੀ, ਖੂਹ ਦੀ ਮੌਣ 'ਤੇ ਸੋਨਾ ਬਣਾਉਣ ਦਾ ਫਾਰਮੂਲਾ ਲਿਖ ਕੇ ਗਿਆ ਸੀ। ਆਖਿਆ ਉਸੇ ਫਾਰਮੂਲੇ ਨੇ ਹੋਰ ਕੰਗਾਲ ਕਰ ਦਿੱਤਾ ਮੈਨੂੰ, ਜਿਹੜਾ ਮੇਰੇ ਕੋਲ ਵੀ ਸੀਗਾ ਉਹ ਵੀ ਜਾਂਦਾ ਲੱਗਾ। ਸਾਧੂ ਆਖਣ ਲੱਗੇ ਇੰਝ ਨਹੀਂ ਹੋ ਸਕਦਾ, ਮੇਰਾ ਫਾਰਮੂਲਾ ਗਲਤ ਨਹੀਂ ਹੋ ਸਕਦਾ। ਕਹਿੰਦੇ ਮਹਾਰਾਜ ਮੈਂ ਤਾਂ ਸਾਰਾ ਕੁਛ ਕੰਗਾਲ ਕਰ ਲਿਆ। ਆਖਣ ਲੱਗੇ ਮੇਰੇ ਸਾਹਮਣੇ ਬਣਾ। ਸਾਰਾ ਕੁਛ ਬਣਾਉਣ ਤੋਂ ਬਾਅਦ ਅਖੀਰ 'ਤੇ ਨਾ ਜਦੋਂ ਨਿੰਬੂ ਪਾਉਣ ਲੱਗਾ ਅਤੇ ਲੋਹੇ ਦੀ ਕਰ ਦੇਣਾ, ਜਦੋਂ ਨਿੰਬੂ ਕੱਟ ਕੇ ਪਾਉਣ ਲੱਗਾ ਨਾ, ਆਖਣ ਲੱਗੇ ਆਹ ਕਰ ਦਿੱਤਾ ਲਿਖੀ ਨਹੀਂ ਹੈਗੀ, ਕਿਹਨੇ ਕਿਹਾ ਆ ਵੀ ਨਿੰਬੂ ਕੱਟ ਕੇ ਲੋਹੇ ਦੀ ਕਰ ਦੇਣਾ ਪਾਉਣਾ? ਉਹ ਲੋਹੇ ਦੀ ਕੱਟ ਕੇ ਜਦੋਂ ਲੋਹੇ ਦੀ ਕਰ ਦੇਣਾ, ਨਿੰਬੂ ਕੱਟਦਾ ਲੋਹੇ ਦੀ ਪਾਣ ਨਿੰਬੂ ਨੂੰ ਚੜ੍ਹ ਜਾਂਦੀ ਹੈ, ਨਿੰਬੂ ਕੱਟ ਕੇ ਨਹੀਂ ਪਾਉਣਾ, ਨਿੰਬੂ ਇੱਦਾਂ ਹੀ ਪਾਉਣਾ ਸੀ। ਆਖਣ ਲੱਗੇ ਹੁਣ ਪਾ ਜਾ, ਅੱਜ ਨਿੰਬੂ ਪਾਇਆ ਤਾਂ ਉਹ ਸੋਨਾ ਬਣ ਗਿਆ।
ਸਿਆਣਿਆਂ ਨੇ ਆਖਿਆ ਗੁਰੂ ਤੋਂ ਬਗੈਰ ਤਾਂ ਸੋਨਾ ਵੀ ਲੋਹਾ ਬਣ ਜਾਂਦਾ ਸਤਸੰਗ। ਇਹ ਤਾਂ ਪਰਮਾਤਮਾ ਦਾ ਮਾਰਗ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ, ਹੈ ਪਰਮਾਤਮਾ ਦੇ ਪਿਆਰਿਓ, ਭਗਤੀ ਕਰਨ ਵਾਲੇ ਸਿੱਧ ਸਾਧਕ ਵੀ ਜਦੋਂ ਗੁਰੂ ਨੇ ਧਾਰਨ ਕੀਤਾ ਥੱਕ ਗਏ, ਕਿਉਂਕਿ ਗੁਰੂ ਤੋਂ ਬਗੈਰ ਖੇਡ ਹੀ ਨਹੀਂ ਬਣਨੀ। ਬਿਨ ਸਤਿਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੇ ਮਿਲਾਏ। ਬਿਨਾਂ ਗੁਰੂ ਤੋਂ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ। ਗੁਰੂ ਦੇ ਸਨਮੁਖ ਹੋਇਆਂ ਹੀ ਉਸ ਮਾਲਕ ਦੇ ਚਰਨਾਂ ਨਾਲ ਜੁੜਿਆ ਜਾ ਸਕਦਾ।

ਪਾਤਸ਼ਾਹ ਅਗਲੀਆਂ ਪੰਕਤੀਆਂ 'ਚ ਕਹਿੰਦੇ ਨੇ, ਬਿਨਾਂ ਪਰਮਾਤਮਾ ਦੇ ਜੇਕਰ ਨਾਮ ਨਹੀਂ ਨਾ ਜਪਦਾ, ਜਿੰਨੇ ਦੁਨੀਆਂ ਦੇ ਸੁੱਖ ਮਾਣ ਰਿਹਾ ਹੈ, ਖਾਣਾ ਪਹਿਨਣਾ, ਪਾਤਸ਼ਾਹ ਕਹਿੰਦੇ ਨੇ ਸਭ ਵਿਅਰਥੀ ਹੈ। ਸਭ ਸਿੱਧੀਆਂ ਕਰਾਮਾਤਾਂ ਸਭ ਵਿਅਰਥ ਹਨ। ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਸਭ ਤੋਂ ਵੱਡੀ

ਜਿਹਨੂੰ ਮਾਲਕ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੇ ਸਭ ਤੋਂ ਵੱਡੀ ਸਿੱਧੀ ਹੈ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ। ਪਾਤਸ਼ਾਹ ਕਹਿੰਦੇ ਨੇ ਹਰੀ ਦਾ ਨਾਮ ਤੇਰੇ ਮਨ ਦੇ ਵਿੱਚ ਕਿਤੇ ਵਸ ਜਾਵੇ, ਦੁਨੀਆਂ ਦੀਆਂ ਸਾਰੀਆਂ ਸਿੱਧੀਆਂ ਤੇਰਾ ਪਾਣੀ ਭਰਨਗੀਆਂ। ਸਭ ਤੋਂ ਵੱਡੀਆਂ ਕਰਾਮਾਤਾਂ ਹੀ ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੇ ਹਰ ਗੁਣ ਸ਼ੰਤਾ। ਹੇ ਮੇਰੇ ਵਾਹਿਗੁਰੂ, ਅਸੀਂ ਤੇਰੇ ਦਰਬਾਰ ਦੇ ਢਾਡੀ ਹਾਂ, ਤੇਰੇ ਗੁਣ ਗਾਉਣ ਵਾਲੇ ਹਾਂ, ਤੇ ਨਿਤ ਹਰ ਰੋਜ਼ ਤੇਰੇ ਗੁਣਾਂ ਨੂੰ ਗਾਈਏ। ਹਰ ਕੀਰਤਨ ਕਰੇ ਹਰ ਜਸ ਸੁਣੇ, ਇਸ ਕਬਲਾ ਕੰਤਾ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਤੇਰਾ ਕੀਰਤਨ ਸੁਣੀਏ, ਤੇਰਾ ਜਸ ਸੁਣੀਏ,

ਭਿਖਾਰੀ ਹਨ, ਕਿਰਪਾ ਕਰ ਦਿਓ। ਹਰ ਦੇਵੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਪੱਥਰਾਂ ਦੇ ਵਿੱਚ ਪਏ ਹੋਏ ਕੀੜੇ ਨੂੰ ਦਾਤਾਂ ਦੇਣ ਵਾਲਿਓ, ਰਿਜਕ ਦੇਣ ਵਾਲਿਓ, ਕਿਰਪਾ ਕਰ ਦਿਓ, ਸਾਡੇ 'ਤੇ ਵੀ ਬਖਸ਼ਿਸ਼ ਕਰ ਦਿਓ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ। ਪੱਥਰ ਦੇ ਵਿੱਚ ਪਿਆ ਹੋਇਆ ਕੀੜਾ ਵੀ ਆਪ ਜੀ ਨੂੰ ਦਿਸਦਾ ਹੈ। ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ। ਆਖਰੀ ਪੰਕਤੀਆਂ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ ਹਿਰਦਿਆਂ ਨੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮਾਤਮਾ ਦਾ ਨਾਮ ਧਿਆਇਆ, ਉਹ ਧਨਵੰਤ ਹੋ ਗਏ, ਭਾਗਾਂ ਵਾਲੇ ਹੋ ਗਏ। ਇਸ ਅੱਜ ਦੇ ਹੁਕਮਨਾਮੇ ਜੋ ਗੁਰੂ ਅਮਰਦਾਸ ਮਹਾਰਾਜ ਔਰ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਹੋਈ, ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਸ਼ਬਦ ਦਾ ਵਾਸਾ ਹੋ ਜਾਵੇ, ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮਝਤੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਭਰਪੂਰ ਨਾਨਕ ਉੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਤੋਤੀ ਕਖਾਈ ਹਸ਼ਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਣ ਮਲੇਸ਼ਤਾਨ ਲੈ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ।

0: ਤੇਮ ਕੁਜਦੇ ਕਿਤੇ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇਜ ਤੇ ਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਕਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਰ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਇਹਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਵੰਨ ਵੰਨ ਕਟਵਾਏ ਕੋਪੜੀਆਂ ਲੁਹਾਈਆਂ ਚਰਕੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇ ਦੇਖ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੀ ਮਾਣ ਨਿਤਾੜਿਆਂ ਦੇ ਤਾਰ ਨੇ ਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਉਪਰੰਤ ਆਏ ਹੁਕਮਨਾਮੇ ਦੀ ਕਥਾ ਵਿਚਾਰ ਔਰ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਕਥਾ ਵਿਚਾਰ ਕਰਦੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਕਿਰਪਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ

0: ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਵਾ ਪ੍ਰਸਾਦ ਚਕਰ ਚਿੰਨ ਅਰ ਭਰਨ ਜਾ ਤਰ ਪਾਤ ਨਹਿੰਜੇ ਅਚਲ ਮੂਰਤ ਧਨ ਪਉ ਪ੍ਰਕਾਸ਼ ਮਿਤੋਜ ਕਹਿਜੈ ਕ੍ਰਿਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਤਨ ਕਹਿਤ ਭਜੰਗ ਪ੍ਰਿਆ ਛਨ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ
1: ਨਮਸਤੰਗ ਰੂਪੇ ਨਮਸਤੰਗ ਰੂਪੇ
0: ਨਮਸਤੰਗ ਪੇਖੇ ਨਮਸ ਨਮਸਤੰਗ ਲੇਖੇ
1: ਨਮਸਤੰਗ ਗਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮੰਗ ਨਮਸਤੰਗ ਧਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਗਾਏ ਨਮਸਤੰਗ ਗਾਏ
0: ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਤੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਉਤਾਰੇ ਨਮਸਤੰਗ ਉਪਾਰੇ
0: ਨਮਸਤੰਗ ਸੋਇਕੈ ਨਮਸਤੰਗ ਅਨੇਕੈ
1: ਨਮਸਤੰਗ ਜੁਤੇ ਨਮਸਤੰਗ ਜੁਪੇ
0: ਨਮਸਤੰਗ ਕਰਮੇ ਨਮਸਤੰਗ ਪਰਮੇ
1: ਨਮਸਤੰਗ ਦੇਸੇ ਨਮਸਤੰਗ ਪੇਸੇ
0: ਨਮਸਤੰਗ ਨਾਮੇ ਨਮਸਤੰਗ ਕਾਮੇ
1: ਨਮਸਤੰਗ ਰਤਾਤੇ ਨਮਸਤੰਗ ਰਕਾਤੇ
0: ਨਮਸਤੰਗ ਦੂਤੇ ਨਮਸਤੰਗ ਬੂਤੇ
1: ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਤਾਪੇ ਨਮਸਤੰਗ ਥਾਪੇ
1: ਨਮਸਤੰਗ ਤ੍ਰਿਮਾਨੇ ਨਮਸਤੰਗ ਨਿਦਾਨੇ
0: ਨਮਸਤੰਗ ਗਾਹੇ ਨਮਸਤੰਗ ਬਾਹੇ
1: ਨਮਸਤੰਗ ਪਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ
1: ਨਮਸਤੰਗ ਰੰਗੇ ਨਮਸਤੰਗ ਭੰਗੇ
0: ਨਮਸਤੰਗ ਗਮੇ ਨਮਸਤਸਤ ਰਮੇ
1: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
0: ਨਮਸਤੰਗ ਜਾਤੇ ਨਮਸਤੰਗ ਪਾਤੇ
1: ਨਮਸਤੰਗ ਮਜਵੇ ਨਮਸਤਸਤ ਜਿਵੇ
0: ਦੇਸੰਗ ਦੇਸੇ ਨਮਸਤੰਗ ਪੇਸੇ
1: ਨਮਸਤੰਗ ਰਾਮੇ ਨਮਸਤੰਗ ਰਾਮੇ
0: ਨਮ ਸਰਬ ਕਾਲੇ ਨਮ ਸਰਬ ਦਿਆਲੇ
1: ਨਮ ਸਰਬ ਰੂਪੇ ਨਮ ਸਰਬ ਭੂਪੇ
0: ਨਮ ਸਰਬ ਖਾਪੇ ਨਮ ਸਰਬ ਥਾਪੇ
1: ਨਮ ਸਰਬ ਕਾਲੇ ਨਮ ਸਰਬ ਪਾਲੇ
0: ਨਮਸਤਸਤ ਦੇਵੈ ਨਮਸਤੰਗ ਪੇਵੈ
1: ਨਮਸਤੰਗ ਜਨਮੇ ਨਮਸਤੰਗ ਜਵਾਮੇ
0: ਨਮ ਸਰਬ ਗਉਣੇ ਨਮ ਸਰਬ ਪਉਣੇ
1: ਨਮ ਸਰਬ ਰੰਗੇ ਨਮ ਸਰਬ ਪੰਗੇ
0: ਨਮ ਕਾਲ ਕਾਲੇ ਨਮਸਤਸਤ ਦਿਆਲੇ
1: ਨਮਸਤੰਗ ਬਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ
1: ਨਮ ਸਰਬ ਤੰਦੇ ਨਮ ਸਰਬ ਬੰਦੇ
0: ਨਮਸਤੰਗ ਸ਼ਾਕੇ ਨਮਸਤੰਗ ਨਿਰਭਾਕੇ
1: ਨਮਸਤੰਗ ਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤ ਨਮਸਤੰਗ ਮਹੰਤੇ
1: ਨਮਸਤੰਗ ਸਰਾਗੇ ਨਮਸਤੰਗ ਸੁਹਾਗੇ
0: ਨਮ ਸਰਬ ਸੋਖਾਂ ਨਮ ਸਰਬ ਪੋਖਾਂ
1: ਨਮ ਸਰਬ ਕਰਤਾ ਨਮ ਸਰਬ ਹਰਤਾ
0: ਨਮ ਜੋਗ ਜੋਗੇ ਨਮ ਭੋਗ ਭੋਗੇ
1: ਨਮ ਸਰਬ ਦਿਆਲੇ ਨਮ ਸਰਬ ਪਾਲੇ
0: ਚਾਚਰੀ ਛੰਦ ਤੋਆ ਪ੍ਰਸਾਦ

0: ਨਮੋ ਸਰਮਾਣੇ ਸਮਸਤਿ ਨਿਧਾਣੇ
1: ਨਮੋ ਦੇਵ ਦੇਵੇ ਅਪੇਖੀ ਅਪੇਵੇ
0: ਨਮੋ ਕਾਲ ਕਾਲੇ ਨਮੋ ਸਰ ਪਾਲੇ
1: ਨਮੋ ਸਰਬ ਗੌਣੇ ਨਮੋ ਸਰ ਪਾਣੇ
0: ਨੰਗੀ ਨਾਥ ਨਿਰਸੰਗੀ ਪਰਮਾਤੇ
1: ਨਮੋ।

नमो गीत गीते नमो।

0: ਨਿੰਦਨੇ ਸਾਚਰ ਭੂਤ ਭਵਿੱਖ ਭਵਾਨ ਟਪੇਂਗੇ
1: ਜੀਵਿਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਦਿਲ ਸਤਰ ਸਵੈ ਅਵਲੋਕ ਚ ਪੈਂਗੇ
0: ਮਾਨਵ ਇੰਦਰ ਗਜਿੰਦਰ ਨੇ ਰਾਧਵ ਜੋਂਦਰ ਲੋਕੋ ਰਾਜ ਕਰੇਂਗੇ
1: ਕੋਟਿ ਸਨਾਨ ਗਜਾਦ ਗਦਾਨ ਅਨੇਕ ਸੁਅੰਬਰ ਸਾਜ ਬਣੈਂਗੇ
0: ਬ੍ਰਹਮ ਹੀ ਸਿਰ ਬਿਸ਼ਨ ਸਚੀਪੋ ਤੇ ਅੰਤ ਫੇ ਸੇਜਮ ਫਾਸ

0: ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਪੀਰ ਪਛਾਣੇ ਗੜ ਗੜ ਕੇ ਬੜ ਬੜ ਕੀ ਜਾਣੇ
0: ਜਬਦ ਕਰਕ ਕਰਾ ਕਰਤਾਰ।

0: ਕੀ ਸੋਇ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ।
1: ਜਨਮ ਰਤਨਜਨੀ ਖੱਟਿਆ ਭਲੇ ਸੇਵਣ ਜਾਰੇ,
0: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ।
1: ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੇ,
0: ਹੋਵੇ ਤਾਂ ਸਨਮੁਖ ਸੇ ਕੋਈ ਜਿਉ ਰਹੇ।

0: ਸਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ
1: ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ
0: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ
1: ਸਿਵ ਸ਼ਕਤੀ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬਜਾਏ
1: ਥੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਲ ਬੁਲਾਏ
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ
0: ਸਿਮਰ

0: ਇਹੋ ਧਨ ਤੇ ਨਾ ਮਿਲਿਆ ਜਿਨ ਹਰਿ ਆਪੇ ਪਾਣਾ
1: ਕਹਿ ਨਾਨਕ ਰਾਸ ਮੇਰੀ ਮਨ ਹੋਵਾ ਵਣਜਾਰਾ
0: ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਤੇ ਕੀਤਾ ਜਿਸ ਚਿਰ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਕ੍ਰਿਸ਼ਨਾ ਲਾਗੇ ਆਏ
1: ਇਹ ਹਰ ਰਸ ਕਰਮੀ ਪਾਈਏ।

0: ਇਹ ਸਰੀਰ ਪ੍ਰਵਾਨ ਹਵਾਜ ਸਤਿਗੁਰ ਸਿਉ ਚਿਤ ਲਾਇਆ
1: ਇਹ ਨਿਤਰੋ ਮੇਰਿਓ ਹਰ ਤੋਂ ਮੈਂ ਜੋ ਤਰੀ ਹਰ ਬਿਨੇ ਵਰਨਾ ਦੇਖੋ
0: ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
1: ਇਹ ਤੇ ਵੇ ਸੰਸਾਰ ਤੋਂ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਗੁਰ ਪਰ

Ineta apnevara nahara Dakhanta sakras ta ko bagana ko lag Jaki prabhage ardas Doikar jod karu ardas tad paan taan ras Ardas vashri bhagwati ji ki paatshahi dasvi Pritham bhagwati samar kai Nanak lehi tyae Phir angad gurte amardas Ram dasai hoi sahaye Arjan Har Gobindana Samara Sri Har Rai Sri Har Krishan Ji Te Aaiye Jis Dithe Sabd Pajaye Sri Gur Teg Bahadur Simriye Karna Nade Aavai Taaye Sab Thai Hoye Sahaye Dasvain Paatsha Sri Gur Gobind Singh Ji Kalgatar Paatsha Ji Sab Thai Hoye Sahaye Dasan Paatshaiyan Di Atmak Jot Sri Guru Granth Sahib Ji de Paath Darshan da Ardas Dhyan Karke Khalsa Ji Sahib Bolo Ji Panja Pyariyan Chauhan Sahib Jadiyan Chaliyan Muktiyan Hathiyan Japiyan Tapiyan Jina Naam Japiya Vand Shakya Dekh Chalai Te Gawahi Dekh Ke Adit Kita Tinna Pyariyan Sachiyariyan Di Pavitra Kamai Da Dhyan Karke Khalsa Ji Sahib Bolo Ji ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਛੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਤੇ ਸਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੈ ਚਿੱਤੇ ਆਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਟਲ ਧਰਮ ਪੈ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਤਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਂ ਸਤਿਗੁਰ ਨਤਾਣਿਆਂ ਦੇ ਤਾਂ ਨਿਓਟਿਆਂ ਦੀ ਓਟਨੀ ਆਸਿਆਂ ਦੇ ਆਸਰੇ ਜੁਗੋ ਜੁਗ ਢਲ ਚਵਰ ਸ਼ਤਰ ਤਖ ਜੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਪੰਜਾਂ ਬਾਣੀਆਂ ਦੇ ਨਿਤਨੇਮ ਦੀ ਅਰਦਾਸ ਬੇਨਤੀ ਬਾਣੀ ਪੜ੍ਹਦਿਆਂ ਗਲਤੀਆਂ ਹੋਇਆਂ ਭੁੱਲ ਚੁੱਕ ਖਿਮਾ ਕਰਨੀ ਹੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬੱਚਿਆਂ ਦਾ ਗੁਰਮਤਿ ਕੈਂਪ ਦਾ ਦੂਸਰਾ ਦਿਨ ਸ਼ੁਰੂ ਕਰਨ ਦੀ ਆਗਿਆ ਬਖਸ਼ੋ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਬਲ ਉਦਮ ਬਖਸ਼ੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਰਤੇ ਜੋ ਵੀ ਛਕਿਆ ਆਪ ਜੀ ਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਆਪਣੇ ਮੁਖਾਰ ਬਿੰਦ ਤੋਂ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਨਾਲ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ ਚਿੱਤਿਆ ਵੈ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖ

फतेह। Such a

0: ਗੁਰ ਪ੍ਰਸ਼ਾਦ ਜਪ ਆਦਿ
1: ਸੱਚ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਸਾਧ ਜਪ ਆਦਿ ਸੱਚ ਜੁਗਾਦ ਸੱਚ ਹੈ।

grande.

ਸਰਦੀ ਹੈ ਉਹਨੂੰ ਕਹੋ ਮੁੰਡੇ ਨੂੰ ਫੜ ਕੇ ਲਾਇਆ ਮੈਨੂੰ ਬਹੁਤ ਸਰਦੀ ਹੈ।

ਸੋ ਪਰਲੇ ਬੰਨੇ।

что-то мне

声音。

0: Stop running.
1: I'm not running.

ਨਾ ਪਰ ਦੋਵੇਂ ਨਹੀਂ ਕਰ ਸਕਦੇ ਇੱਕ ਜਾਣਾ ਪਤਾ ਨਹੀਂ ਗੱਬੇ ਹੀ ਪੈਣਾ ਵਾਹਿਗੁਰੂ ਵਾਹਿਗੁਰੂ ਕਰੋ ਵਾਹਿਗੁਰੂ ਇੱਕ ਜਾਣਾ ਚਲੋ ਜੀ ਇੱਕ ਸਿੰਘ

ਵਾਹਿਗੁਰੂ ਦਰਸੋ ਅੰਮ੍ਰਿਤਵੀਰ ਇਨ ਹਰਜੋਤ, ਤੁਸੀਂ ਤਿੰਨ ਜਣੇ ਅਲੱਗ ਅਲੱਗ ਬੈਠੋ, ਇਕੱਠੇ ਨਹੀਂ ਬੈਠਣਾ ਤੁਸੀਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਤੁਸੀਂ ਵੀ ਸਾਰੇ ਬੱਚੋ ਇੱਧਰ ਆ ਕੇ ਬੈਠੋ, ਸੰਗਤ ਦੇ ਨਾਲ ਆ ਜਾਓ, ਇੱਧਰ ਵੀ ਸਾਰੇ ਵਾਲੇ ਕੰਧ ਲਾਣ। ਵਾਹਿਗੁਰੂ ਵਾਹਿਗੁਰੂ।

वाहेगुरु वाहेगुरु वाहेगुरु वाहेगुरु वाहेगुरु वाहेगुरु जी का खालसा वाहेगुरु जी की फतेह। ओके बच्चों, सो तुसी लंच छक लिया सारे ने? ओके ठीक है। सो हुण साडा रेक्रिएशन का टाइम है, राइट? तो कई बच्चे ने पूछा रेक्रिएशन हाँ की हुंदा, सारे मैंने पूछ रहे आ अज आप कितने जाना, अज आप कितने जाना, कितने जाना। अज आप रेक्रिएशन गुरु घर कर रहे हैं, बट तुसी ए नहीं कहना ओ ओके, बिकॉज आप क्या सी, वी वॉन्ट टू कम टू गुरुद्वारा साहब ना, असं आना चाहते हैं। तो कैंप के आप लैन आए हैं, व्हाट्स द नेम ऑफ द कैंप? ज्ञान। ज्ञान की हुंदा? नॉलेज। ओके, हाउ डू वी गेट दैट नॉलेज? नॉलेज कितों मिलनी? हाँ जी, अगम गुरबाणी तो। ओके ठीक है, पर इन ऑर्डर फॉर अस टू गेट द नॉलेज फ्रॉम गुरबाणी, अज गुरप्रीत भैन जी ने थोड़ा दसिया सी क्लास के, वट डू यू हैव टू डू? रीड गुरबाणी, राइट? बट देर वट एल्स डू वी नीड टू डू? सो देर इज थ्री कंपोनेंट्स, उन्होंने क्या, डू रिमेंबर? वन ऑफ देम इज योर थॉट्स, व्हाट वर द अदर टू? योर वर्ड्स, एंड लास्ट किया एक्शन। ओके, thoughts, words, and actions, theek hai? So if you have a thought and then you have a word and then oh action karna, theek hai? Shh. So we're going to apply this idea, right? Do you see Gurjeet Paji, uncle ji back there? Do you see him right there? Okay, he's going to help us today with a project that asi sare ne karna hai, but we're going to divide with the groups to go into two different groups, theek hai? ਉਹਦੇ ਵਿੱਚ ਅੱਜ ਦਾ ਜਿਹੜਾ ਪ੍ਰੋਜੈਕਟ ਹੈਗਾ ਇਜ਼ ਵੀ ਆਰ ਗੋਇੰਗ ਟੂ, ਯੈਸ, ਸਮਬਡੀ ਇਜ਼ ਲਾਈਕ ਵਟ ਆਰ ਵੀ ਗੋਇੰਗ ਟੂ ਡੂ? ਦੇਅਰ ਇਜ਼ ਦਿਸ ਗ੍ਰੇਟ ਆਈਡੀਆ ਕਿ ਆਪਾਂ ਗੁਰੂ ਘਰ ਜਦੋਂ ਆਉਂਦੇ ਆ, ਰਾਈਟ, ਵਟ ਆਰ ਵੀ, ਵੀ ਕਮ ਇਨਸਾਈਡ ਐਂਡ ਵੀ ਸੀ ਗੁਰੂ ਜੀ, ਰਾਈਟ? ਐਂਡ ਭੈਣ ਜੀ ਨੇ ਕੱਲ੍ਹ ਤੁਹਾਨੂੰ ਦੱਸਿਆ ਸੀ, ਆਰ ਵੀ ਸਪੋਜ਼ ਟੂ ਕੀਪ ਦ ਗੁਰੂ ਘਰ ਕਲੀਨ ਔਰ ਮੈਸੀ? ਕਲੀਨ, ਰਾਈਟ? ਉਹਨਾਂ ਨੇ ਤੁਹਾਨੂੰ ਦੱਸਿਆ ਵੀ ਅਸੀਂ ਸਫਾਈ ਕਰਕੇ ਰੱਖਣੀ ਆ, ਰਾਈਟ, ਗੁਰੂ ਘਰ 'ਚ? ਬਿਕਾਜ਼ ਯੂ ਵੁਡਨਟ ਵਾਂਟ, ਸ਼ੀ ਸੈਡ ਸਮਬਡੀ, ਰਾਈਟ, ਸ਼ੀ ਇਜ਼ ਰਾਈਟ, ਯੂ ਡੋਨਟ ਵਾਂਟ ਸਮਬਡੀ ਟੂ ਕਮ ਟੂ ਯੋਰ ਹਾਊਸ ਐਂਡ ਮੇਕ ਅ ਮੈਸ, ਰਾਈਟ? ਸੋ ਜਿਸ ਤਰ੍ਹਾਂ, ਲਿਸਨ ਟੂ ਵਰ ਗਰੁੱਪ, ਵੀ ਆਰ ਗੋਇੰਗ ਟੂ ਬ੍ਰੇਕ ਅਪ ਇਨ ਟੂ ਗਰੁੱਪਸ ਐਂਡ ਯੂ ਗਾਈਜ਼ ਆਰ ਗੋਇੰਗ ਟੂ ਪਲਾਂਟ ਸਮ ਸੀਡਸ ਟੂਡੇ, ਵੀ ਆਰ ਗੋਇੰਗ ਟੂ ਗਾਰਡਨ, ਠੀਕ ਹੈ? ਐਂਡ ਦੈਨ ਇਨ ਦ ਗਾਰਡਨ ਵਟ ਵੀ ਆਰ ਗੋਇੰਗ ਟੂ ਡੂ ਇਜ਼ ਵੀ ਆਰ ਗੋਇੰਗ ਟੂ ਪਲਾਂਟ ਆਰ ਓਨ ਗਾਰਡਨ ਜਸਟ ਫਾਰ ਅਸ, ਠੀਕ ਹੈ? ਐਂਡ ਇਟ ਤਾਂ, ਡਿਜ਼ ਐਨੀਬਡੀ ਨੋ ਦ ਵਰਡ ਫਾਰ ਗਾਰਡਨ ਇਨ ਪੰਜਾਬੀ? ਕਿਆ? Bagija is a good word, yeah. And also another word that I think is like fulwari, right? We are khalsa di fulwari. We are planting a garden, theek hai? So apa phul bijne hai, we're going to go and we're going to plant seeds. But what does a seed need to grow? Okay, raise your hands, hath khade karke daso. Haan ji, gurbani. Water. Okay, Jagpreet, give me something else. Sunlight. Haan ji, hor ki. Haan ji, agam. Care, thank you for that one, Hanji. Soil, Hanji, we need the soil. Diljot? Huh? Greenhouses are nice, but you don't need a greenhouse in order for it to grow. But Hanji, put tu Hanji piche. Nimra. Oxygen, Hanji, we need air. Good one. Hanji, gurbani. Shh. We did the seeds, Hanji. Okay, so listen for a second. What do we need in order to get gyan? What is our seed? What is our seed? Bani, right? Naam. And so the naam and the bani is our seeds. So how do we water our seeds? The seeds inside of us. We don't put bani on us. Okay, say that again. With gyan, with knowledge, right? So, bachyo, we are going to do this in two groups. So we're going to go plant the seeds. Give me a second so I can give you the instructions, okay? Shh. Or we can just sit here all day. So, but we're going to do the two groups, the other group, one other group. So when you're done, one group is going to go to planting seeds. The other group is going to go to the middle room where we're going to paint what we plant.
Tika, you're going to see this. It's a special project. So we have a we have an artist that's coming to work with us. Tika? So the groups, if you are, listen carefully, if you are less than 10 years old, right? If you're less than 10 years old, you're going to go to that side over there, the other side. You're less than 10 years old. Hanji Gavin. If you're exactly 10, you should... No, I said less than 10. If you're 10, you can stay here. Okay, bachcho, jede vadde bachcheya, listen up. Vadde bachcho. We are going to go upstairs in just a few minutes. But appa itthe 5 minute baithna hai. Let's wait for the younger. Sade ko 5 minute hai gaye. We are going to stay here for a few minutes. Tussi mainu dassoge? Aaj panji tussi aajo. Okay. Panji's class today, aaj Panji, tusi sare class vich vadde bacche attend kita siga. Okay, so we talked about, Panji taught you about the three words. What did we say? Thoughts, words, and actions. Tika? What were the names that Panji told you about for ik? What did we talk about? Manveer? Air was for what? Do you remember the word for air? I'm going to wait. Let's wait, because let's wait for them to go. Okay, vadde bachcho, I don't need the mic. Thank you.
If you have a

Can we go?

ਰਹਿਰਾਸ ਦਿਨ